अस्सलाम।

ਜੇ ਜਨਰਵਾਨਾ ਪਰ ਹਰੇ ਦਰਵੇਸ਼ ਕਰੇ।

ਮੁਸਲਮਾਨਾਂ ਸਿਵ ਸਰੀਅਤ ਪੜ੍ਹ ਪੜ੍ਹ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਸੁੰਦਰ ਸਲੂ ਪੇ ਪਾਰ।

ਸਤਿਗੁਰ ਕੀ ਕਿਰਪਾ, ਸਤਿਗੁਰ ਜਪ ਰੱਖਣੀ ਕਰਤਾ ਜਿਹੜੇ ਅਕਸ ਲਾਇਆ, ਸਤਿਗੁਰ ਸਦਾ ਮੁਕਤ।

just thought, I'm just going to set them in this software.

ਸੱਚ

ਜੇ ਹੋਵੇ ਪੁਰਬ ਜੋ ਤਾਂ ਜੋਤ ਕੇ ਹਾਲੇ।

ਕਿਰਪਾ ਪਾਰ ਤਾਰਿਆ ਕਰ ਕਿਰਪਾ।

Thank you.

ਮੋਹਨ ਸਾਹਿਬ ਨਗਰ ਕਿਰਪਾ ਕਰੇ ਤਾਂ ਸਾਈ ਕਾਕਲਾ ਆਏ ਸੀ ਸੌ ਸੇਵਕ ਸੇਵਾ ਕਰੇ ਜਿਸ ਨੂੰ ਉਹ ਮੰਨਣ ਆਏ ਸੀ ਹੁਕਮ ਮੰਨਿਆ ਉਹ ਪ੍ਰਮਾਣ ਤੱਕ ਸੀ ਤਾਂ ਮੈਂ ਪਾਏ ਸੀ ਜਿਸ ਨੂੰ ਪਾਵੇ ਸੋ ਕਰੇ ਮੈਂ ਚੱਲਿਆ ਸੋ ਪਾਏ ਸੀ ਤਾਂ ਪਾਏ ਸੀ ਤਾਂ

ਹੇ ਮੰਡਪ ਮਾੜੇ ਲੈ ਬੈਠੇ ਘਰ ਪਸਾਰਿਆ ਚੀਜ਼ ਕਰਨ ਮਨ ਭਾਉਂਦੇ ਹਰ ਗੁਜਰ ਨਾਲਿਆ ਘਰ ਫਰਮਾਇਸ਼ ਖਾਇਆ ਮਹਿਲ ਤੋਂ ਮਰ ਪਸਾਰਿਆ ਜਰ ਆਏ।

ਸਲਾਈ ਆ ਜਿਸ ਵਿੱਚ ਵੱਡੀਆਂ ਆਪਦਿਆਂ ਆਇਆ ਸਹਿ ਮੇਲੇ ਤਾਂ ਨਗਰੇ ਆਇਆ ਜਾਂ ਕਿਸ ਭਾੜਾ ਤਾਂ ਮਨ ਵਸਾਇਆ ਧਰਮ ਤਲਮ ਪ੍ਰਭਾਤ ਧਰਮ ਚੋਂ ਮਨ ਗਿਆ ਹੋਇਆ ਆਇਆ ਸਹਿ ਨੌਲਿਕ ਪਾਇਆ ਸਹਿ ਚਿੱਠੈ ਨੌਲਿਕ ਪਾਇਆ।

अपना अपने का सुना अपने का

ਸਾਹਮਣਾ ਲਹਾਰੀਏ ਤੇਰੇ ਨਾਂ ਪਸੰਦ ਆਉਂਦੀ ਹੈ ਕਿ ਛਲਾਵੇ ਉਹ ਧਾਨੀ ਹੈ।

ਮਾਨ ਇੱਕ ਨਾਮ ਵਿੱਚ ਜਿਨੇ ਕੋਈ ਚੜੇ ਪਿਸਿਆਰ ਆਪ ਕਰਾਏ ਕਰਿਆ ਕੋ ਕੈ ਸੁਣ ਕਰੀ ਤੁਕਾਰ ਨਾਨਕ ਨਾ ਚੁੱਕਿਆ।

किस ही कोई को मंजन मानी एक तो क्यों ना मरी जरो

कृष्ण लोकी च दोस्ती।

ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾਂ ਫੇਰੀ ਸੇਵ ਕਮਾਵਾ ਇਸ ਅੱਗੇ ਪਾਣੀ ਢੋਆ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ

0: ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ, ਘਰ ਦੂਜਾ

0: नित पखा फेरी सेव कमावा तिस अगे पानी टोवा।
1: आप जी रोजाना इस अस्थान तो अमृतमई बाणी दी लड़ी वार शब्द विचार दा लाहा प्राप्त करदे आ रहे हो। वडहंस राग दे विच धन गुरु रामदास पातशाह जी वल्लों उचारण कीता होया ए पावन शब्द जो गुरु ग्रंथ साहिब महाराज जी दी पावन बाणी पावन अंग 561 अते 62 दे उपर सुभाईमान है। इस पावन शब्द दे 3 पदियां दा पाठ और विचार कल दे दीवाना दे विच आप जीयां ने भाई साहब जी होना पासो सरवन कीती। अगलेरे पावन बचना दी विचार दे नाल मन और सुरत करके जुड़ना करिए। जिदे अंदर प्रभु नू परमेश्वर नू मिलन दी तांग है, तड़प है, वो फिर अरदास करदा है कि मेरे प्रीतम दी, मेरे प्यारे दी मैनू कोई बातां सुनावे, मैनू कोई उदा सुनेहा देवे, उदी कोई दस पावे ताकि मैं अपने प्यारे नू मिल सकां। परमेश्वर दे प्रति जिन्हां दे मन दे विच प्रभु नू मिलन दी आस बनी है, क्योंकि जिन्हों हजे प्रभु नू मिलन दी अंदर प्यास और आस बनी नहीं वो ये बेनती नहीं करेगा। वो सिर्फ दुनियावी तल ते आएगा ते दुनियावी पदार्थां दी मंग करके चला जाएगा। इतना जिदे मन दे विच आस है, गुरु रामदास महाराज ने जिथों ये शब्द दी शुरुआत कीती आरंभता मैं मन वड्डी आस हरे क्यों कर हर दर्शन पावां। बहुत वड्डी आस, और जिन्नी वड्डी आस होएगी प्यास भी उन्नी ज़्यादा होएगी, और जिन्नी ज़्यादा प्यास होएगी तड़प भी उन्नी ज़्यादा ही होएगी। जदों सानू तुहानू प्यास लगती है असी थोड़ा जा इंतजार कर भी सकते हैं, भी कोई गल नहीं 10-15 मिनट अद्धा घंटा ना भी पानी पीता तो सर जाएगा। पर जदों प्यास हद नालों वध हो जाए, गल सुकन लग जान, बुल सुक जाए, फिर बंदा कहिंदा भी नहीं हुण नहीं, हुण तां बस कोई एक दो पल दे विच ही पानी मैनू पिया देवे, क्योंकि प्यास हद नालों वध हो गई है। जिमें गुरु हरगोबिंद साहिब महाराज जी वेले भाई साधु ते भाई रूपा जी प्यास लगी है, जंगल विच लकड़ां कटदे आ, प्यो पुत्र दोवें भाई साधु ते भाई रूपा जी, पर मन दे विच ए विचार बन गई कि पहला गुरु हरगोबिंद साहिब जी जल छकण फिर असी छकांगे। हुण कोल ओ मटका ओ घड़ा पिया पानी वाला, पर मन विच फुरना ये है कि गुरु महाराज छकणगे फिर असी छकना। वेट कीता, इंतजार कीता, करदे करदे प्यास बहुत ज़्यादा वध गई, इन्नी प्यास वध गई कि बेहोशी दी हालत विच आ गए। फिर गुरु हरगोबिंद साहिब महाराज जी चल करके आउंदे आ, ਆ ਕੇ ਸਤਿਗੁਰੂ ਮਹਾਰਾਜ ਆਪ ਵੀ ਜਲ ਛਕਦੇ, ਇਹਨਾਂ ਨੂੰ ਵੀ ਛਕਾਉਂਦੇ। ਕਿਉਂ ਗੁਰੂ ਮਹਾਰਾਜ ਨੂੰ ਇੰਨੀ ਦੂਰ ਚੱਲ ਕੇ ਆਉਣ ਦੀ ਕਿਉਂ ਲੋੜ ਪੈ ਗਈ? ਕਿਉਂਕਿ ਉਹ ਜਿਹੜੀ ਪਿਆਸ ਸੀ ਨਾ, ਉਹ ਪਿਆਸ ਨੇ ਅੰਦਰ ਬੇਹੋਸ਼ੀ ਵਾਲੀ ਹਾਲਤ ਪੈਦਾ ਕਰ ਦਿੱਤੀ, ਜਿਹਦੇ ਕਰਕੇ ਮਹਾਰਾਜ ਜੀ ਉਹਨਾਂ ਦੇ ਪ੍ਰੇਮ ਵਿੱਚ ਖਿੱਚੇ ਹੋਏ ਪਹੁੰਚ ਗਏ ਉਸ ਜੰਗਲ ਤੱਕ। ਸਾਡੇ ਅੰਦਰ ਵੀ ਪ੍ਰਭੂ ਨੂੰ ਮਿਲਣ ਦੀ ਆਸ ਵੀ ਹੋਵੇ ਅਤੇ ਪਿਆਸ ਵੀ ਹੋਵੇ। ਆਸ ਹੋਏਗੀ, ਪਿਆਸ ਆਪੇ ਹੀ ਪੈਦਾ ਹੋ ਜਾਣੀ ਹੈ। ਜੇ ਪ੍ਰਭੂ ਨੂੰ ਮਿਲਣ ਦੀ ਆਸ ਹੀ ਨਹੀਂ ਹੈ ਤਾਂ ਫਿਰ ਪਿਆਸ ਪੈਦਾ ਨਹੀਂ ਹੋ ਸਕਦੀ। ਫਿਰ ਬੇਨਤੀ ਹੈ ਕਿ ਜਿੰਨੀ ਵੱਡੀ ਆਸ ਉਨੀ ਵੱਡੀ ਪਿਆਸ। ਹੁਣ ਜਦੋਂ ਮਨ ਦੇ ਵਿੱਚ ਇਹ ਵੱਡੀ ਆਸ ਬਣ ਗਈ ਤਾਂ ਫਿਰ ਬੇਨਤੀ ਹੈ, ਅੱਜ ਦਾ ਜਿਹੜਾ ਇਹ ਚੌਥਾ ਪਦਾ ਹੈ ਇਸ ਸ਼ਬਦ ਦਾ, ਮਹਾਰਾਜ ਜੀ ਕਹਿੰਦੇ ਨੇ ਜਿਹਦੇ ਅੰਦਰ ਮੈਂ ਮਨ ਵੱਡੀ ਆਸ ਹਰੇ ਕਿਉਂ ਹਰ ਕਰ ਹਰ ਦਰਸ਼ਨ ਪਾਵਾਂ। ਫਿਰ ਉਹ ਬੇਨਤੀ ਹੈ, ਅਰਦਾਸ ਹੁੰਦੀ ਹੈ ਕਿ ਜੋ ਹਰ ਪ੍ਰਭ ਕਾ ਮੈਂ ਦੇਹ ਸੁਨੇਹਾ, ਜਿਹੜਾ ਮੈਨੂੰ ਮੇਰੇ ਪ੍ਰਭੂ ਦੇ ਮਿਲਣ ਦੀ ਖਬਰ ਦੇਵੇ, ਸੁਨੇਹਾ ਦੇਵੇ, ਉਹਦੀ ਦੱਸ ਪਾਵੇ, ਤਿਸ ਮਨ ਤਨ ਆਪਣਾ ਦੇਵਾਂ। ਮੈਂ ਉਹਦੇ ਬਦਲੇ ਕੀ ਦੇਵਾਂ? ਆਪਣਾ ਮਨ ਅਤੇ ਤਨ ਉਹਨੂੰ ਸਮਰਪਿਤ ਕਰ ਦਿਆਂ, ਉਹਦੀ ਸੇਵਾ ਵਿੱਚ ਲਾ ਦਿਆਂ। ਪਰ ਕੋਈ ਮੈਨੂੰ ਉਹਦਾ ਸੁਨੇਹਾ ਦੇਣ ਵਾਲਾ ਹੋਵੇ, ਇੱਧਰ ਉੱਧਰ ਦੀਆਂ ਗੱਲਾਂ ਕਰਨ ਵਾਲਾ ਨਹੀਂ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕੋਈ ਬਾਤਾਂ ਤਾਂ ਸਾਰੇ ਹੀ ਸੁਣਾਉਂਦੇ ਆ, ਪਰ ਅਸਲ ਗੱਲ ਕੋਈ ਨਹੀਂ ਸੁਣਾਉਂਦਾ, ਅਸਲ ਪਤਾ ਕੋਈ ਵੀ ਨਹੀਂ ਦੱਸਦਾ। ਰੱਬ ਦੀਆਂ ਗੱਲਾਂ ਤਾਂ ਸਾਰੇ ਹੀ ਕਰ ਰਹੇ ਨੇ, ਜਿੰਨੇ ਵੀ ਰੱਬ ਦੀਆਂ ਗੱਲਾਂ ਕਰ ਰਹੇ ਨੇ ਅਸਲ ਵਿੱਚ ਉਹਨਾਂ ਨੂੰ ਆਪ ਨਹੀਂ ਉਹਦਾ ਪਤਾ ਕਿ ਉਹ ਮਿਲਣਾ ਕਿੱਦਾਂ ਹੈ, ਅਤੇ ਜਿਹਨੂੰ ਆਪ ਨਹੀਂ ਪਤਾ ਉਹ ਸਾਨੂੰ ਕਿਵੇਂ ਉਸ ਦੇ ਪਤੇ ਤੱਕ ਪਹੁੰਚਾਏਗਾ। ਗੁਰੂ ਮਹਾਰਾਜ ਨੇ ਆਖਿਆ ਨਾ, ਅਸੀਂ ਰੋਜ਼ ਨਿਤਨੇਮ ਦੀ ਬਾਣੀਆਂ ਵਿੱਚ ਪਾਠ ਕਰਦੇ ਹਾਂ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਇਸ ਲਈ ਕੋਈ ਸ਼ਬਦ ਵਰਤਿਆ। ਗੱਲਾਂ ਕਰਨ ਵਾਲੇ ਹਨੇਰੇ ਨੇ, ਬਹੁਤ ਨੇ, ਕੋਈ ਜਨ ਚਾਹੀਦਾ ਜਿਹੜਾ ਉਹਦੇ ਨਾਲ ਜੋੜਨ ਵਾਲਾ ਹੋਵੇ। ਗੱਲਾਂ ਕਰਨ ਵਾਲੇ ਤਾਂ ਬਹੁਤੇ ਨੇ, ਪਰ ਕੋਈ ਵਿਰਲਾ ਹੈ ਜਿਹੜਾ ਉਹਦੇ ਨਾਲ ਜੋੜ ਸਕਦਾ, ਉਹਨੂੰ ਉਹਦੇ ਨਾਲ ਮਿਲਾ ਸਕਦਾ, ਔਰ ਫਿਰ ਜਾਂ ਉਹਦੇ ਬਾਰੇ ਕੋਈ ਉਹਦੀ ਦੱਸ ਪਾ ਸਕਦਾ, ਉਹਦਾ ਸੁਨੇਹਾ ਦੇ ਸਕਦਾ। ਇਸ ਲਈ ਸ਼ਬਦ ਕੋਈ ਵਰਤਿਆ ਗਿਆ, ਕੋਈ ਜਨ ਹਰ ਸਿਉਂ ਦੇਵੈ ਜੋਰ, ਕੋਈ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ। ਹੁਣ ਜਿਹਦੇ ਅੰਦਰ ਵੱਡੀ ਆਸ ਪ੍ਰਭੂ ਨੂੰ ਮਿਲਣ ਦੀ ਹੈ, ਵੱਡੀ ਪਿਆਸ ਹੈ, ਦਿਨ ਰਾਤ ਇਹ ਪਿਆਸ ਅੰਦਰ ਲੱਗੀ ਹੋਈ ਹੈ, ਜੋ ਹਰ ਪ੍ਰਭ ਕਾ ਮੈਂ ਦੇਹ ਸੁਨੇਹਾ, ਉਹ ਫਿਰ ਬੇਨਤੀ ਕਰਦਾ, ਤਿਸ ਮਨ ਤਨ ਆਪਣਾ ਦੇਵਾਂ, ਆਪਣਾ ਮਨ ਅਤੇ ਤਨ ਉਹਨੂੰ ਦੇਵਾਂ, ਭਾਵ ਉਹਦੀ ਸੇਵਾ ਵਿੱਚ ਲਾ ਦਿਆਂ। ਕਿਹੜੀ ਸੇਵਾ 'ਚ? ਨਿਤ ਪੱਖਾਂ ਫੇਰੀ ਸੇਵ ਕਮਾਵਾਂ, ਮੈਂ ਨਿਤ ਰੋਜ਼ਾਨਾ ਇਹ ਸੇਵਾ ਜਿਹੜੀ ਹੈ ਉਹ ਮੈਂ ਕਰਾਂ, ਪੱਖਾ ਝੱਲਣ ਵਾਲੀ ਸੇਵਾ ਜਿਹੜੀ ਹੈ। ਚਲੋ ਅੱਜ ਦੇ ਸਮੇਂ 'ਚ ਤਾਂ ਇਹ ਸੇਵਾ ਸਾਡੇ ਕੋਲ ਨਹੀਂ, ਕਿਉਂਕਿ ਹੁਣ ਪਹਿਲੇ ਸਮਾਂ ਹੁੰਦਾ ਸੀ ਜਦੋਂ ਇਹ ਬਿਜਲੀ ਨਹੀਂ ਸੀ ਹੁੰਦੀ ਅਤੇ ਹੱਥਾਂ ਦੇ ਨਾਲ ਪੱਖੇ ਝੱਲਣ ਦੀ ਸੇਵਾ ਕੀਤੀ ਜਾਂਦੀ ਸੀ, ਵੱਡੇ ਵੱਡੇ ਪੱਖੇ। ਪਰ ਹੁਣ ਸਾਡੇ ਕੋਲ ਪੱਖੇ ਨੇ, ਕੂਲਰ ਨੇ, ਏਸੀ ਹੈ, ਹੁਣ ਇਹਦੀ ਲੋੜ ਨਹੀਂ ਪੈਂਦੀ। ਪਰ ਇੱਕ ਭਾਵਨਾ ਹੈ ਅੰਦਰ, ਇਹ ਅੰਦਰ ਦੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ ਹੈ। ਬਹੁਤ ਐਸੇ ਸ਼ਬਦ ਨੇ ਜਿਹਦੇ ਵਿੱਚ ਅੰਦਰ ਦੀ ਭਾਵਨਾ ਨੂੰ ਪ੍ਰਗਟ, ਜੇ ਅੰਦਰ ਭਾਵਨਾ ਹੀ ਨਹੀਂ ਹੋਏਗੀ ਤਾਂ ਬਾਹਰੋਂ ਕੀਤੀ ਸੇਵਾ ਇੱਕ ਦਿਖਾਵਾ ਬਣ ਜਾਏਗਾ। ਇਹ ਇੱਕ ਦਿਖਾਵਾ ਹੈ, ਅੰਦਰੋਂ ਚਿੱਤ ਨਹੀਂ ਕਰਦਾ ਪਰ ਬਾਹਰੋਂ ਦਿਖਾਵਾ ਕਰ ਰਿਹਾ ਹੈ। ਭਾਵਨਾ ਹੋਣੀ ਚਾਹੀਦੀ ਹੈ, ਉਹ ਭਾਵਨਾ ਹੀ ਸਫਲ ਹੋ ਜਾਏਗੀ। ਬਾਹਰੋਂ ਅਸੀਂ ਭਾਵੇਂ ਦਿਖਾ ਕੇ ਸੇਵਾ ਨਾ ਵੀ ਕਰੀਏ ਪਰ ਅੰਦਰ ਜੇ ਭਾਵਨਾ ਹੈ ਨਾ, ਉਹਨੂੰ ਵੀ ਫਲ ਲੱਗ ਜਾਏਗਾ। ਜਿਵੇਂ ਬਹੁਤ ਸ਼ਬਦ ਨੇ ਬਾਣੀ ਵਿੱਚ, ਕੇਸਾਂ ਕਾ ਕਰ ਚਵਰ ਟੁਲਾਵੇ, ਹੁਣ ਇਹ ਭਾਵਨਾ ਹੈ ਨਾ। ਹੁਣ ਕੋਈ ਕੇਸਾਂ ਨੂੰ ਲਾ ਕੇ ਅਤੇ ਚਵਰ ਬਣਾ ਕੇ ਥੋੜ੍ਹੀ ਉਹ ਟੁਲਾਏਗਾ, ਸੇਵਾ ਕਰੇਗਾ। ਉਹ ਮੇਰੇ ਅੰਦਰ ਦੀ ਭਾਵਨਾ ਹੈ ਕਿ ਮੈਂ ਇਸ ਹੱਦ ਤੱਕ ਜਾ ਸਕਦਾ ਕਿ ਵਾਹਿਗੁਰੂ ਜੀ ਮੈਂ ਆਪਣੇ ਕੇਸਾਂ ਦਾ ਚਵਰ ਬਣਾ ਕੇ, ਮੇਰਾ ਚਿੱਤ ਕਰਦਾ, ਮੇਰਾ ਦਿਲ ਕਰਦਾ ਵੀ ਮੈਂ ਆਹ ਸੇਵਾ ਜਿਹੜੀ ਹੈ ਇਹ ਕਰਾਂ। ਨਿਤ ਪੱਖਾ ਫੇਰੀ ਸੇਵ ਕਮਾਵਾਂ, ਪੱਖਾ ਫੇਰਨ ਦੀ ਸੇਵਾ ਕਰਾਂ। ਤਿਸ ਆਗੈ ਪਾਣੀ ਢੋਵਾਂ, ਮੈਂ ਰੋਜ਼ ਪਾਣੀ ਢਾਉਣ ਦੀ ਸੇਵਾ ਕਰਾਂ, ਜਲ ਛਕਾਉਣ ਦੀ ਸੇਵਾ ਕਰਾਂ। ਇਹ ਸੇਵਾਵਾਂ ਐਵੇਂ ਨਹੀਂ ਸੀ, ਸਾਡੇ ਮਨ ਹੁਣ ਅਵੇਸਲੇ ਹੁੰਦੇ ਆ ਸੇਵਾ ਪਿੱਛੇ, ਪਰ ਇਹ ਸੇਵਾ ਨੂੰ ਅਸੀਂ ਇਹਦੀ ਕਦਰ ਨਹੀਂ ਜਾਣੀ ਵੀ ਅਸਲ ਵਿੱਚ ਸੇਵਾ ਹੈ ਕਾਹਦੇ ਲਈ ਸੀ। ਜੇ ਆਪਾਂ ਸੰਗਤ ਦੇ ਜੋੜੇ ਝਾੜ ਰਹੇ ਹਾਂ ਤਾਂ ਉਹ ਸੇਵਾ ਉਹਦੇ ਪਿੱਛੇ ਕੀ ਸੀ? ਜੇ ਅਸੀਂ ਸੰਗਤਾਂ ਦੇ ਜੂਠੇ ਬਰਤਨ ਮਾਂਜ ਰਹੇ ਹਾਂ, ਉਹ ਸੇਵਾ ਦੇ ਪਿੱਛੇ ਕੀ ਹੈ? ਜੇ ਅਸੀਂ ਜਲ ਛਕਾ ਰਹੇ ਹਾਂ, ਉਹਦੇ ਪਿੱਛੇ ਸੇਵਾ ਦੀ ਭਾਵਨਾ ਕੀ ਹੋਣੀ ਚਾਹੀਦੀ ਹੈ? ਉਹ ਸੇਵਾ ਨੇ ਹੀ ਸਿਮਰਨ ਤੱਕ ਲੈ ਜਾਣਾ ਹੈ, ਸੇਵਾ ਨੇ ਅੰਦਰ ਨਿਭਣ ਵਾਲਾ ਗੁਣ ਦੇਣਾ, ਨਿਮਰਤਾ ਵਾਲਾ ਗੁਣ। ਸੇਵਾ ਨੇ ਭਾਂਡਾ ਤਿਆਰ ਕਰਨਾ ਹੈ ਔਰ ਸਿਮਰਨ ਵਾਲਾ ਅੰਮ੍ਰਿਤ ਰਸ ਉਹਦੇ ਵਿੱਚ ਪੈਣਾ। ਜੇ ਭਾਂਡਾ ਹੀ ਨਹੀਂ ਹੋਏਗਾ ਤਾਂ ਫਿਰ ਅਸੀਂ ਅੰਮ੍ਰਿਤ ਰਸ ਕਿੱਥੇ ਪਾਵਾਂਗੇ? ਅਸੀਂ ਦੁੱਧ ਪਾਉਣਾ ਨਾ, ਅਤੇ ਦੁੱਧ ਲਈ ਪਹਿਲਾਂ ਭਾਂਡਾ ਤਾਂ ਸਾਫ ਕਰਨਾ ਪਏਗਾ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਹੈ ਕੋ ਜਾਵੋ। ਇਹ ਸੇਵਾ ਕੀ ਹੈ? ਸੇਵਾ ਸਾਡੇ ਭਾਂਡੇ ਨੂੰ ਧੋਣ ਲਈ ਹੈ, ਤਾਂ ਕਿ ਅਸੀਂ ਸੇਵਾ ਕਰਕੇ ਭਾਂਡੇ ਮਾਂਝ ਮਾਂਝ ਕੇ ਅਸੀਂ ਆਪਣੇ ਅੰਦਰ ਦੇ ਮਨ ਨੂੰ ਵੀ ਮਾਂਜਣਾ। ਜੋੜੇ ਝਾੜਦੇ ਝਾੜਦੇ ਅਸੀਂ ਆਪਣੇ ਅੰਦਰ ਦੀ ਵਿਕਾਰਾਂ ਦੀ ਮਿੱਟੀ ਨੂੰ ਵੀ ਝਾੜਨਾ, ਤਾਂ ਕਿ ਉਹ ਭਾਂਡਾ ਤਿਆਰ ਹੋਵੇ, ਉਹਦੇ ਵਿੱਚ ਅੰਮ੍ਰਿਤ ਰਸ ਪੈ ਜਾਏ, ਟਿਕ ਜਾਏ। ਸੇਵਾ ਔਰ ਸਿਮਰਨ ਦੋਵੇਂ ਜਿਹੜੀਆਂ ਦਾਤਾਂ ਸਾਨੂੰ ਚਾਹੀਦੀਆਂ, ਪਹਿਲਾਂ ਸੇਵਾ ਹੈ ਫਿਰ ਸਿਮਰਨ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪਹਿਲਾਂ ਸੇਵਾ ਕੀਤੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਕੀਤੀ ਹੈ, ਜਲ ਢਾਉਣ ਦੀ ਸੇਵਾ ਨਿਭਾਈ ਹੈ, ਉਹ ਨਿਰੰਤਰ ਜਾਰੀ ਰੱਖੀ ਹੈ ਬਿਨਾਂ ਨਾਗਾ। ਭਾਵੇਂ ਸਰਦੀ ਹੈ, ਭਾਵੇਂ ਗਰਮੀ ਹੈ, ਬਰਸਾਤ ਹੈ, ਜਿੱਦਾਂ ਦਾ ਮਰਜ਼ੀ ਸਮੇਂ ਨਿਰੰਤਰ ਸੇਵਾ ਨਿਭਾਈ। ਇਸ ਵਾਸਤੇ ਹੇ ਵਾਹਿਗੁਰੂ ਜੀ, ਮੇਰਾ ਅੰਦਰ ਇਹ ਚਿੱਤ ਕਰਦਾ ਕਿ ਜੋ ਜਿਹੜਾ ਹਰੀ ਪ੍ਰਭੂ ਦਾ ਮੈਨੂੰ ਸੁਨੇਹਾ ਦੇਵੇਗਾ, ਉਹਦਾ ਮੈਨੂੰ ਗਿਆਨ ਦੇਵੇਗਾ, ਉਹਦੀ ਮੈਨੂੰ ਸੋਝੀ ਦੇਵੇਗਾ, ਉਹਦੀ ਮੈਨੂੰ ਖਬਰ ਦੇਵੇਗਾ। ਨਿਤ ਪੱਖਾ ਫੇਰੀ ਸੇਵ ਕਮਾਵਾਂ, ਤਿਸ ਆਗੈ ਪਾਣੀ ਢੋਵਾਂ, ਮੈਂ ਹਰ ਵੇਲੇ ਨਿਤ ਰੋਜ਼ ਇਹ ਜਿਹੜਾ ਜਲ ਢਾਉਣ ਦੀ ਸੇਵਾ ਕਰਾਂ, ਪੱਖਾ ਚੱਲਣ ਦੀ ਸੇਵਾ ਕਰਾਂ। ਇਹ ਮੇਰੇ ਮਨ ਦੀ ਭਾਵਨਾ ਹੈ, ਜਿਹਨੂੰ ਪ੍ਰਭੂ ਨੂੰ ਮਿਲਣ ਦੀ ਆਸ ਅਤੇ ਪਿਆਸ ਜਿਹੜੀ ਅੰਦਰ ਬਣੀ ਹੈ, ਉਹ ਫਿਰ ਇਸ ਤਰ੍ਹਾਂ ਬੇਨਤੀ ਕਰਦਾ ਹੈ।
0: ਨਿਤ ਨਿਤ ਸੇਵ ਕਰੀ ਹਰ ਜਨ ਕੀ, ਜੋ ਹਰ ਹਰ ਕਥਾ ਸੁਣਾਏ।
1: ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਮੈਂ ਸੇਵਾ ਨਿਤ ਨਿਤ ਹਰ ਰੋਜ਼, ਨਿਤ ਨਿਤ ਸੇਵ ਕਰੀ ਹਰ ਜਨ ਕੀ, ਹਰੀ ਦੇ ਪਿਆਰੇ ਦੀ, ਜੋ ਹਰ ਹਰ ਕਥਾ ਸੁਣਾਏ, ਜਿਹੜਾ ਮੈਨੂੰ ਹਰੀ ਦੀ ਵਿਚਾਰ ਸੁਣਾਵੇ। ਜਿਹੜਾ ਮੈਨੂੰ ਉਹਦੀ ਵਿਚਾਰ ਜਿਹੜੀ ਹੈ ਉਹ ਸੁਣਾਏ, ਉਹਦੀ ਸਿਫਤ ਸੁਣਾਏ, ਉਹਦੇ ਗੁਣ ਮੈਨੂੰ ਦੱਸੇ। ਕਥਾ ਦਾ ਮਤਲਬ ਉਹਦੇ ਗੁਣ ਦੱਸੇ, ਉਹਦੀ ਵਿਚਾਰ ਮੈਨੂੰ ਜਿਹੜੀ ਆ ਉਹ ਸੁਣਾਵੇ, ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨੇ ਪਰਮੇਸ਼ਵਰ ਦੇ ਵਿੱਚ ਉਹ ਮੈਨੂੰ ਸੁਣਾਏ, ਅਤੇ ਮੈਂ ਨਿੱਤ ਉਹਦੀ ਸੇਵਾ ਦੇ ਵਿੱਚ ਜੁੜ ਜਾ। ਗੁਰੂ ਰਾਮਦਾਸ ਮਹਾਰਾਜ ਜੀ ਇਹ ਭਾਵਨਾ

0: ਫਿਰ ਉਹ ਕੌਣ ਹੈ ਜਿਹਦੀ ਨਿੱਤ ਸੇਵਾ ਵਿੱਚ ਜੁੜਾਂ, ਨਿੱਤ ਜਿਹਦੇ ਦਰਬਾਰ ਦੇ ਵਿੱਚ ਮੈਂ ਜਲ ਢੋਣ ਦੀ ਸੇਵਾ ਕਰਾਂ, ਜਲ ਛਕਾਉਣ ਦੀ ਸੇਵਾ ਕਰਾਂ, ਰੋਜ਼ ਪੱਖਾ ਝੱਲਣ ਦੀ ਸੇਵਾ ਕਰਾਂ, ਔਰ ਹਰ ਰੋਜ਼ ਨਿੱਤ ਸੇਵਾ ਵਿੱਚ ਜੁੜਿਆ ਰਵਾਂ। ਉਹ ਕੌਣ ਮਿਲਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ? ਉਹ ਮਿਲਿਆ ਪੂਰਾ ਸਤਿਗੁਰੂ। ਪੂਰਾ ਸਤਿਗੁਰੂ ਹੀ ਪਰਮੇਸ਼ਵਰ ਦੇ ਨਾਲ ਮਿਲਾ ਸਕਦਾ, ਉਹਦੀ ਖਬਰ ਦੇ ਸਕਦਾ, ਉਹਦਾ ਸੁਨੇਹਾ ਦੇ ਸਕਦਾ, ਉਹਦੇ ਤੱਕ ਪਹੁੰਚਣ ਲਈ ਰਸਤਾ ਦੱਸ ਸਕਦਾ। ਉਹ ਪੂਰਾ ਸਤਿਗੁਰੂ ਹੈ। ਇਸ ਲਈ ਧੰਨ ਧੰਨ ਗੁਰੂ, ਗੁਰ ਸਤਿਗੁਰੂ ਪੂਰਾ। ਪਹਿਲਾਂ ਗੁਰੂ, ਫਿਰ ਗੁਰ। ਗੁਰ ਦੇ ਰਾਰੇ ਨੂੰ ਦਾ ਜਿਹੜਾ ਰਾਰਾ ਮੁਕਤ ਹੈ, ਗੁਰ ਮਤਲਬ ਗਿਆਨ। ਜਿਹੜਾ ਗੁਰੂ ਮੈਨੂੰ ਸੱਚਾ ਗਿਆਨ ਦੇਵੇ ਔਰ ਮੇਰੇ ਮਨ ਦੀ ਆਸ ਪੂਰੀ ਕਰ ਦੇਵੇ, ਮੈਨੂੰ ਪਰਮੇਸ਼ਵਰ ਦੇ ਨਾਲ ਮਿਲਾ ਦੇਵੇ, ਕੇਵਲ ਰਸਤਾ ਨਾ ਦੱਸੇ, ਮੇਰੇ ਨਾਲ ਚੱਲ ਕੇ ਮੈਨੂੰ ਮੰਜ਼ਿਲ ਤੱਕ ਪਹੁੰਚਾਵੇ। ਉਹ ਤੜਪ ਲੈ ਕੇ ਭਾਈ ਲੈਣਾ ਜੀ ਤੁਰੇ ਸੀ ਨਾ, ਜਦੋਂ ਤੁਰੇ ਨੇ ਕਰਤਾਰਪੁਰ ਸਾਹਿਬ ਅੰਦਰ ਪ੍ਰਵੇਸ਼ ਕੀਤਾ ਤੇ ਪੁੱਛਦੇ ਜਾਂਦੇ ਆ ਵੀ ਕੋਈ ਮੈਨੂੰ ਗੁਰੂ ਨਾਨਕ ਸਾਹਿਬ ਤੱਕ ਪਹੁੰਚਾ ਦੇਵੇ, ਤੇ ਖੁਦ ਗੁਰੂ ਨਾਨਕ ਸਾਹਿਬ ਜੀ ਆਪ, ਸਿਰਫ ਪਤਾ ਨਹੀਂ ਦੱਸਿਆ, ਕਿਸੇ ਨੇ ਕਿਹਾ ਸੱਜੇ ਚੱਲ ਜਾ, ਕਿਸੇ ਨੇ ਕਿਹਾ ਖੱਬੇ ਮੁੜ ਜਾਈ, ਕਿਸੇ ਨੇ ਕਿਹਾ ਸਿੱਧਾ ਚਲੇ ਜਾ, ਪਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਤੂੰ ਇੱਧਰ ਉੱਧਰ ਮੁੜ। ਗੁਰੂ ਸਾਹਿਬ ਕਹਿੰਦੇ ਲਿਆ ਘੋੜੀ ਦੀ ਲਗਾਮਾਂ ਪਕੜਾ, ਮੈਂ ਤੈਨੂੰ ਉੱਥੇ ਤੱਕ ਛੱਡ ਕੇ ਆਉਂਦਾ, ਪਹੁੰਚਾ ਕੇ ਆਉਂਦਾ। ਆਪ ਸਤਿਗੁਰੂ ਮਹਾਰਾਜ ਜੀ ਭਾਈ ਲਹਿਣਾ ਜੀ ਨੂੰ ਮੰਜ਼ਿਲ ਤੱਕ ਪਹੁੰਚਾ ਕੇ ਆਉਂਦੇ ਆ, ਜਿੱਥੇ ਸੇਵਾ ਸ਼ੁਰੂ ਹੁੰਦੀ ਹੈ ਔਰ ਜਿੱਥੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਬਣਦੇ ਆ, ਜਿੱਥੇ ਨਾਨਕ ਤੂੰ ਲਹਿਣਾ ਤੂੰ। ਇਸ ਵਾਸਤੇ ਉਹ ਕੌਣ ਸੀ, ਅਸੀਂ ਕਿਹਦੇ ਨਾਲ ਜੁੜਨਾ? ਅੱਜ ਫਿਰ ਬੇਨਤੀ ਕਰਾਂ, ਰੱਬ ਜੀ ਦਾ ਪਤਾ ਦੱਸਣ ਵਾਲੇ ਦੁਨੀਆਂ 'ਚ ਬੇਸ਼ੁਮਾਰ ਨੇ, ਥਾਂ ਥਾਂ 'ਤੇ ਬੈਠੇ ਹੋਏ ਆ, ਪਰ ਅਸੀਂ ਕਿਹਦੇ ਕੋਲ ਆਉਣਾ ਜਿਹੜਾ ਸਾਨੂੰ ਉਹਦੇ ਨਾਲ ਮਿਲਾ ਦੇਵੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ, ਡੀਠ ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਟ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਹੜਾ ਮੈਨੂੰ ਉਸ ਪਿਆਰੀ ਨਾਲ ਮਿਲਾਵੇ। ਧੰਨ ਧੰਨ ਗੁਰੂ, ਗੁਰ ਸਤਿਗੁਰ ਪੂਰਾ। ਨਾਨਕ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨ ਆਸ ਪੁਜਾਏ, ਜਿਹਨੇ ਆਸ ਪੂਰੀ ਕਰ ਦਿੱਤੀ। ਆਪਾਂ ਪਿੱਛੇ ਇੱਕ ਸ਼ਬਦ ਵਿਚਾਰ ਕੇ ਆਏ ਹਾਂ ਜਿਹਦੇ ਵਿੱਚ ਮਹਾਰਾਜ ਨੇ ਕਿਹਾ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ। ਲੜੀਵਾਰ ਸ਼ਬਦ 'ਚ ਆਪਾਂ ਵਿਚਾਰ ਕੇ ਆਏ ਹਾਂ, ਮੈਂ ਪ੍ਰਭ ਮਿਲਣ, ਪ੍ਰਭੂ ਨੂੰ ਮਿਲਣ ਦੀ ਮੇਰੇ ਅੰਦਰ ਪ੍ਰੇਮ ਜਿਹੜਾ ਸੀ ਨਾ, ਉਹਨੇ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦੀ ਆਸ ਅਤੇ ਪਿਆਸ ਪੈਦਾ ਕਰਤੀ। ਇਹ ਵੀ ਧਿਆਨ ਰੱਖਿਓ, ਜੇ ਪ੍ਰੇਮ ਨਹੀਂ ਤਾਂ ਆਸ ਵੀ ਨਹੀਂ, ਜੇ ਪ੍ਰੇਮ ਨਹੀਂ ਤਾਂ ਪਿਆਸ ਵੀ ਨਹੀਂ। ਇਹ ਆਸ ਜਿਵੇਂ ਅੱਜ ਦਾ ਸ਼ਬਦ ਹੈ ਮੈਂ ਮਨ ਵੱਡੀ ਆਸ, ਇਹ ਜਿਹੜੀ ਆਸ ਹੈ ਪ੍ਰਭੂ ਨੂੰ ਮਿਲਣ ਦੀ, ਉੱਥੇ ਪ੍ਰੇਮ ਚਾਹੀਦਾ। ਜਿਹਦੇ ਅੰਦਰ ਪ੍ਰੇਮ ਨਹੀਂ ਹੈ ਉਹਨੂੰ ਪ੍ਰਭੂ ਨੂੰ ਮਿਲਣ ਦੀ ਆਸ ਨਹੀਂ, ਪਿਆਸ ਨਹੀਂ। ਜੇ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਆਏ ਹੋ, ਕੋਈ ਆਸਾ ਕੀ ਵਾਰ ਦਾ ਕੀਰਤਨ ਸੁਣਨ ਆਇਆ, ਕੋਈ ਲੜੀਵਾਰ ਸ਼ਬਦ ਦੀ ਵਿਚਾਰ ਸੁਣ, ਇਹ ਤੁਹਾਡੇ ਅੰਦਰ ਉਹ ਭੁੱਖ ਹੈ, ਪਿਆਸ ਹੈ, ਤਾਂ ਹੀ ਤੁਸੀਂ ਆਏ ਹੋ। ਜਿਨ੍ਹਾਂ ਅੰਦਰ ਇਹ ਭੁੱਖ ਪਿਆਸ ਨਹੀਂ ਹੈ ਉਹ ਤੇ ਕਦੇ ਇਸ ਪਾਸੇ ਮੂੰਹ ਨਹੀਂ ਕਰਦੇ, ਕਿਉਂਕਿ ਇਹ ਪਿਆਸ ਹੈ ਤਾਂ ਖਿੱਚੇ ਆਏ ਹਾਂ, ਭੁੱਖ ਹੈ ਤਾਂ ਆਪਣੀ ਖੁਰਾਕ ਲੈਣ ਵਾਸਤੇ ਆਏ ਹਾਂ। ਹੁਣ ਪ੍ਰਭੂ ਨੂੰ ਮਿਲਣ ਦੀ ਆਸ ਪ੍ਰੇਮ ਨੇ ਪੈਦਾ ਕਰਨੀ ਹੈ। ਜਿੰਨਾ ਚਿਰ ਪ੍ਰੇਮ ਨਹੀਂ ਹੈ ਉਨਾ ਚਿਰ ਅੰਦਰ ਆਸ ਨਹੀਂ ਹੈ ਉਹਨੂੰ ਮਿਲਣ ਦੀ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ, ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਕੌਣ ਮਿਲਾਏਗਾ? ਪੂਰਾ ਗੁਰੂ, ਪੂਰਾ ਸਤਿਗੁਰੂ। ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ, ਜਿਨ੍ਹਾਂ ਨੇ ਸ਼ਬਦ ਅਤੇ ਸੁਰਤ ਨੂੰ ਜੋੜਿਆ। ਕਹਿੰਦੇ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਵਾਂ। ਗੱਲ ਕਲੀਅਰ ਹੋ ਗਈ, ਅਸੀਂ ਪੱਖਾ ਝੱਲਣ ਦੀ ਸੇਵਾ ਕਿੱਥੇ ਕਰਨੀ ਹੈ? ਗੁਰੂ ਦਰਬਾਰ 'ਚ ਜਲ ਢੋਣ ਦੀ ਸੇਵਾ। ਹੇ ਵਾਹਿਗੁਰੂ ਜੀ, ਮੇਰੇ ਸਤਿਗੁਰੂ ਤੋਂ ਮੈਂ ਵਾਰੇ ਜਾਵਾਂ, ਜਿਹਨੇ ਮੇਰੀ ਬਹੁਤ ਵੱਡੀ ਆਸ ਪੂਰੀ ਕਰਤੀ। ਮੇਰੀ ਬੇਨਤੀ ਸੀ ਕਿ ਜੋ ਹਰ ਪ੍ਰਭ ਕਾ ਮੈਂ ਦੇਹ ਸੁਨੇਹਾ ਤਿਸ ਮਨ ਤਨ ਆਪਣਾ ਦੇਵਾਂ, ਅਤੇ ਉਹਦੇ ਅੱਗੇ ਮੈਂ ਜੁੜ ਕੇ ਸੇਵਾ ਜਿਹੜੀ ਹੈ ਉਹ ਕਰਾਂ। ਅਤੇ ਉਹ ਕੌਣ ਸੀ? ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਪੂਰਾ ਸਤਿਗੁਰੂ, ਅਧੂਰਾ ਨਹੀਂ। ਕਈ ਐਸੇ ਨੇ ਜਿਹੜੇ ਸਰੀਰ ਛੱਡ ਕੇ ਜਾ ਚੁੱਕੇ ਨੇ, ਪਰ ਅਸੀਂ ਉਹਨਾਂ ਦੀਆਂ ਤਸਵੀਰਾਂ ਨੂੰ ਹੀ ਹਾਜ਼ਰ ਮੰਨ ਕੇ ਅਤੇ ਉਹਨਾਂ ਨੂੰ ਪੂਜੀ ਜਾ ਰਹੇ ਹਾਂ, ਇਹ ਅੱਜ ਦਾ ਸੱਚ ਹੈ। ਪਰ ਜਿਸ ਸਤਿਗੁਰੂ ਨਾਲ ਜੁੜੇ ਹਾਂ ਉਹ ਨਾ ਕਦੇ ਕਿਤੇ ਗਿਆ, ਨਾ ਕਿਤੇ ਉਹਨੇ ਕਦੇ ਜਾਣਾ। ਉਹ ਤਾਂ ਰੋਜ਼ ਪ੍ਰਕਾਸ਼ਮਾਨ ਹੁੰਦੇ ਆ, ਉਹ ਤਾਂ ਰੋਜ਼ ਪਾਲਕੀ ਵਿੱਚ ਸਵਾਰ ਹੋ ਕੇ ਆਉਂਦੇ ਆ, ਪਾਲਕੀ 'ਚ ਸਵਾਰ ਹੋ ਕੇ ਜਾਂਦੇ ਆ, ਰੋਜ਼ ਹੁਕਮ ਦਿੰਦੇ ਆ। ਜੇ ਉਹ ਹੈ ਤਾਂ ਹੀ ਹੁਕਮ ਰੋਜ਼ ਅਸੀਂ ਸੁਣਦੇ ਹਾਂ। ਹੁਕਮ ਕਿਹਦਾ? ਸਤਿਗੁਰੂ ਦਾ। ਉਹ ਸਦੀਵੀ ਨੇ, ਸਦਾ ਵਾਸਤੇ ਹੈ, ਜੁਗੋ ਜੁਗ ਅਟਲ ਹੈ। ਉਹ ਜਾਗਤ ਰੂਪ ਹੈ, ਪ੍ਰਕਾਸ਼ ਰੂਪ ਹੈ। ਇਸ ਵਾਸਤੇ ਉਹ ਸਤਿਗੁਰੂ ਪੂਰਾ ਹੈ, ਅਧੂਰਾ ਨਹੀਂ। ਕਿਉਂਕਿ ਅਧੂਰੇ ਨੇ ਅਧੂਰੇ ਨਾਲ ਹੀ ਖੁਸ਼ ਜੁੜ ਕੇ ਖੁਸ਼ ਹੋਣਾ, ਅਤੇ ਜਿਹੜਾ ਪੂਰੇ ਨਾਲ ਜੁੜਨਾ ਚਾਹੁੰਦਾ, ਜਿਹਦੇ ਅੰਦਰ ਭਾਵਨਾ ਹੈ, ਉਹ ਪੂਰੇ ਨਾਲ ਜੁੜ ਕੇ ਖੁਸ਼ ਹੋਏਗਾ। ਬੜੀ ਹੈਰਾਨੀ ਹੁੰਦੀ ਹੈ, ਸਾਡਾ ਇੱਕ ਦੁਖਾਂਤ ਹੈ, ਪਤਾ ਨਹੀਂ ਸਾਡੀ ਅਕਲ 'ਤੇ ਜਾਂ ਮੱਤ 'ਤੇ ਪੜਦਾ ਪਿਆ, ਅਸੀਂ ਇੱਕ ਇਨਸਾਨ ਦੀ ਫੋਟੋ ਲਾ ਕੇ ਅਤੇ ਉਹਨੂੰ ਵੱਡਾ ਕਰ ਦਿੰਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਨੂੰ ਛੋਟਾ ਕਰ ਦਿੰਦੇ ਹਾਂ। ਜਦੋਂ ਦੇਖੀਦਾ ਤਾਂ ਬੜਾ ਦੁੱਖ ਲੱਗਦਾ ਕਿ ਲੋਕਾਂ ਦੀ ਮੱਤ ਨੂੰ ਕੀ ਹੋ ਚੁੱਕਾ ਹੈ। ਗੁਰੂ ਮਹਾਰਾਜ ਸਾਨੂੰ ਸੁਮੱਤ ਦੇਣ, ਸਾਨੂੰ ਅਕਲ ਆਵੇ, ਸਮਝ ਆਵੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ। ਇੱਕ ਹੋਰ ਧਿਆਨ 'ਚ ਰੱਖਣਾ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕਿਸੇ ਗੁਰੂ ਸਾਹਿਬ ਦੀ ਤਸਵੀਰ ਕਿਉਂ ਨਹੀਂ ਲਗਾਉਂਦੇ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਉਂ ਨਹੀਂ ਲਗਾਉਂਦੇ? ਤਸਵੀਰ ਉਹਦੀ ਲਗਾਈ ਜਾਂਦੀ ਹੈ ਜਿਹੜਾ ਨਾ ਹੋਵੇ, ਜਿਹੜਾ ਚਲਾ ਜਾਂਦਾ। ਹੁਣ ਕਈ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਬਹੁਤ ਸਮਾਂ ਪਹਿਲਾਂ, ਘਰ ਦੇ ਵਿੱਚ ਬਜ਼ੁਰਗ ਬੈਠਾ ਨਾ, ਜਿਉਂਦਾ ਜਾਗਦਾ ਬਜ਼ੁਰਗ ਬੈਠਾ, ਅਤੇ ਤੁਸੀਂ ਉਹਦੀ ਤਸਵੀਰ ਇੱਕ ਪਾਸੇ ਲਾ ਕੇ ਅਤੇ ਬਜ਼ੁਰਗ ਨੂੰ ਨਹੀਂ ਉਸ ਤਸਵੀਰ ਨੂੰ ਮੱਥਾ ਟੇਕੋ, ਅਤੇ ਬਜ਼ੁਰਗ ਕੀ ਕਹੇਗਾ? ਉਹ ਕੀ ਕਹੇਗਾ? ਉਹ ਕਹੇਗਾ, ਪੁੱਤਰਾ ਹਜੇ ਮੈਂ ਜਿਉਂਦਾ ਮਰਿਆ ਨਹੀਂ ਹਾਂ। ਇਹ ਜਵਾਬ ਆਏਗਾ ਨਾ ਵੀ ਮੈਂ ਹਜੇ ਜਿਉਂਦਾ ਮਰਿਆ, ਤੂੰ ਮੈਂ ਜਿਉਂਦਾ ਬੈਠਾ, ਤੂੰ ਮੇਰੀ ਫੋਟੋ ਨੂੰ ਮੱਥਾ ਟੇਕੀ ਜਾਂਦਾ। ਇਹੀ ਜਵਾਬ ਆਏਗਾ ਨਾ। ਅਤੇ ਇਹ ਤਾਂ ਗੁਰੂ ਸਾਹਿਬ ਜਾਗਤ ਨੇ, ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲਦੇ ਆ, ਪ੍ਰਕਾਸ਼ ਹੁੰਦਾ, ਹੁਕਮ ਹੁੰਦਾ, ਅਤੇ ਅਸੀਂ ਗੁਰੂ ਸਾਹਿਬ ਦੀ ਸਨਮੁੱਖ ਤਸਵੀਰ ਨੂੰ ਮੱਥਾ ਕਿੱਦਾਂ ਟੇਕਾਂਗੇ? ਇਸ ਲਈ ਗੁਰੂ ਘਰ ਦੇ ਅੰਦਰ ਤਸਵੀਰ ਨਹੀਂ ਲੱਗਦੀ ਹੈ। ਕਿਉਂ ਲੱਗਦੀ? ਕਿਉਂਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਨਾ, ਗੁਰੂ ਸਾਹਿਬ ਬੋਲਦੇ ਆ, ਉਹਦੇ ਵਿੱਚ 35 ਮਹਾਂਪੁਰਖ ਬੈਠੇ ਹੋਏ ਰੋਜ਼ ਬੋਲ ਰਹੇ ਆ, ਰੋਜ਼ ਸਾਨੂੰ ਸੁਣਾ ਰਹੇ ਆ, ਰੋਜ਼ ਅਸੀਂ ਗੱਲਾਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ, ਫਿਰ ਅਸੀਂ ਤਸਵੀਰ ਨੂੰ ਮੱਥਾ ਕਿਉਂ ਟੇਕੀਏ? ਸਮਝਣ ਵਾਲੀ, ਸੋਚਣ ਵਿਚਾਰਨ ਵਾਲੀ ਗੱਲ ਹੈ। ਇਸ ਵਾਸਤੇ ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਮੇਰਾ ਉਹ ਸਤਿਗੁਰੂ, ਪੂਰਾ ਸਤਿਗੁਰੂ, ਜਿਹਨੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ ਹੈ, ਤੇ ਜਿਹਨੇ ਕੀਤੀ ਹੈ ਫਿਰ ਨਿਤ ਨਿਤ ਸੇਵ ਕਰੀ। ਮੈਂ ਇਸੇ ਸਤਿਗੁਰੂ ਦੇ ਦਰ 'ਤੇ ਨਿਤ ਸੇਵਾ ਵਿੱਚ ਜੁੜਾਂ, ਨਿਤ ਸੇਵਾ 'ਚ। ਮੈਨੂੰ ਕੋਈ ਕਵੇ ਨਾ ਕਿ ਤੂੰ ਆਹ ਸੇਵਾ ਜਿਹੜੀ ਹੈ ਉਹ ਕਰ, ਮੇਰੇ ਆਪਣੇ ਅੰਦਰ ਦੀ ਭਾਵਨਾ ਮੈਂ ਐਸੇ ਸਤਿਗੁਰੂ ਤੋਂ ਬਲਹਾਰੇ ਜਾਵਾਂ, ਸਦਕੇ ਜਾਵਾਂ, ਜਿਹਨੇ ਇੰਨੀ ਵੱਡੀ ਆਸ ਜਿਹੜੀ ਹੈ ਉਹ ਪੂਰੀ ਕੀਤੀ ਹੈ। ਉਸ ਪਰਮੇਸ਼ਵਰ ਪਿਆਰੇ ਦਾ ਪਤਾ ਵੀ ਦੱਸਿਆ, ਉਹਦੀ ਕਥਾ ਵਿਚਾਰ ਵੀ ਜਿਹੜੀ ਹੈ ਉਹ ਸੁਣਾਈ ਹੈ, ਉਹਦੀ ਸਿਫਤ ਵੀ ਸੁਣਾਈ ਹੈ, ਔਰ ਮੈਨੂੰ ਉਹਦੇ ਨਾਲ ਮਿਲਾਇਆ ਵੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਇਸ ਚੌਥੇ ਪਦੇ ਵਿੱਚ ਕਿਰਪਾ ਕਰਦੇ ਹਨ।
1: ਗੁਰ ਸਜਨ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ।
0: ਫਿਰ ਪੰਜਵੇਂ ਪਦੇ ਵਿੱਚ ਗੁਰ ਸਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ। ਮਹਾਰਾਜ ਹੁਣ ਸੰਗਤ ਨੂੰ ਕਹਿ ਰਹੇ ਆ ਵੀ ਸੰਗਤ ਜੀ, ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰੋ ਕਿ ਹੇ ਗੁਰੂ ਸੱਜਣ ਜੀ, ਹੇ ਸੱਚਾ ਪਾਤਸ਼ਾਹ ਸੱਚਾ ਸੱਜਣ ਜੀ, ਮੈਨੂੰ ਵੀ ਹਰੀ ਦੇ ਨਾਲ ਮਿਲਾ ਦਿਓ। ਕਿਉਂਕਿ ਹੁਣ ਮੈਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਹੀ ਹੈ ਜਿਹੜਾ ਸਤਪੁਰਖ ਨਾਲ ਮਿਲਾ ਸਕਦਾ, ਸਤਿਗੁਰੂ ਹੀ ਹੈ ਜਿਹੜਾ ਸਤਪੁਰਖ ਦੇ ਬਾਰੇ ਜਾਣਦਾ। ਜਿਹੜੇ ਅਧੂਰੇ ਗੱਲਾਂ ਕਰ ਰਹੇ ਨੇ, ਅਸਲ ਵਿੱਚ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹ ਜਿਨ੍ਹਾਂ ਨੇ ਅਜੇ ਆਪ ਭੇਦ ਨਹੀਂ ਪਾਇਆ ਉਹ ਮੈਨੂੰ ਕੀ ਪਤਾ ਦੱਸਣਗੇ, ਜਿਹੜੇ ਹਜੇ ਆਪ ਨਹੀਂ ਉਹਦੇ ਬਾਰੇ ਜਾਣਦੇ ਉਹ ਮੈਨੂੰ ਉਹਦੇ ਬਾਰੇ ਕੀ ਦੱਸਣਗੇ, ਉਹਦੀ ਵਿਚਾਰ ਕੀ ਦੱਸਣਗੇ, ਉਹਦੀ ਸਿਫਤ ਕੀ ਕਰਕੇ ਦੱਸਣਗੇ। ਉਹ ਸਤਿਗੁਰ ਹੈ। ਕਿਉਂ ਹੈ? ਕਿਉਂਕਿ ਉਸ ਨਿਰੰਕਾਰ ਨੇ ਆਪਣਾ ਇੱਕ ਰੂਪ, ਉਹ ਕੀ ਹੈ? ਉਹ ਗੁਪਤ ਰੂਪ ਵਿੱਚ ਹੈ, ਉਹ ਨਿਰਗੁਣ ਰੂਪ ਵਿੱਚ ਹੈ, ਉਹਨੇ ਸਰਗੁਣ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ, ਜਿਹਨੂੰ ਸਤਿਗੁਰੂ ਅਸੀਂ ਕਹਿੰਦੇ ਹਾਂ। ਪ੍ਰਗਟ ਸ਼ਬਦ ਹੀ ਵਰਤਦੇ ਹਾਂ ਨਾ ਆਪਾਂ, ਸਤਿਗੁਰ ਨਾਨਕ ਪ੍ਰਗਟਿਆ, ਪ੍ਰਗਟ ਕੀਤਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਤੇ ਪ੍ਰਗਟ ਕੌਣ ਹੁੰਦਾ? ਜਿਹੜਾ ਪਹਿਲਾਂ ਮੌਜੂਦ ਹੋਵੇ, ਜਿਹੜਾ ਪਹਿਲਾਂ ਹੈ ਹੀ ਨਹੀਂ ਉਹ ਪ੍ਰਗਟ ਨਹੀਂ ਹੋ ਸਕਦਾ। ਸਾਡਾ ਜਨਮ ਹੈ, ਕਿਉਂ ਜਨਮ ਹੈ? ਕਿਉਂਕਿ ਆਹ ਸਰੀਰ ਸਾਨੂੰ ਪਹਿਲਾਂ ਨਹੀਂ ਸੀ ਮਿਲਿਆ, ਪਹਿਲਾਂ ਪਤਾ ਨਹੀਂ ਕਿਹੜਾ ਜਨਮ ਹੋਇਆ, ਫਿਰ ਪਤਾ ਨਹੀਂ ਕਿਹੜਾ ਹੋਇਆ, ਹੁਣ ਆਹ ਜਨਮ ਹੈ। ਜਿੱਥੇ ਜਨਮ ਹੈ ਉੱਥੇ ਮਰਨ ਵੀ ਹੈ, ਜਨਮੰਗ ਤਾਂ ਮਰਨੰਗ, ਪਰ ਜਿਹੜਾ ਪ੍ਰਗਟ ਹੋ ਗਿਆ ਉਹਦੇ ਲਈ ਮਰਨ ਸ਼ਬਦ ਨਹੀਂ ਵਰਤਿਆ ਜਾ ਸਕਦਾ। ਉਹ ਤਾਂ ਪ੍ਰਗਟ ਹੈ, ਉਹ ਤਾਂ ਸਰਗੁਣ ਨਿਰਗੁਣ ਦਾ ਰੂਪ ਹੈ। ਇਸ ਵਾਸਤੇ ਬੀਜ ਧਰਤੀ ਵਿੱਚ ਹੋਏਗਾ ਤਾਂ ਹੀ ਪ੍ਰਗਟ ਪੁੰਗਰੇਗਾ, ਬੂਟਾ ਬਣੇਗਾ। ਜੇ ਅਸੀਂ ਬੀਜ ਪਾਇਆ ਹੀ ਨਹੀਂ ਤਾਂ ਜ਼ਮੀਨ 'ਚੋਂ ਨਿਕਲਣਾ ਕੀ ਹੈ? ਜੇ ਪਹਿਲਾਂ ਬੀਜ ਵਿੱਚ ਹੋਏਗਾ ਤਾਂ ਹੀ ਉਹ ਪ੍ਰਗਟ ਹੋਏਗਾ, ਬੀਜ ਹੈ ਹੀ ਨਹੀਂ ਤਾਂ ਪ੍ਰਗਟ ਕੀ ਹੋਣਾ। ਸਤਿਗੁਰੂ ਜਿਹੜਾ ਉਹ ਬਾਣੀ ਪ੍ਰਗਟ ਹੋਈ ਹੈ, ਕਿੱਥੋਂ ਪ੍ਰਗਟ ਹੋਈ ਹੈ? ਧੁਰ ਕੀ ਬਾਣੀ ਆਈ, ਧੁਰ ਤੋਂ ਪ੍ਰਗਟ ਹੋਈ ਹੈ। ਕਿਹਦੇ ਰਾਹੀਂ ਪ੍ਰਗਟ ਹੋਈ ਹੈ? ਸਤਿਗੁਰੂ ਦੇ ਰਾਹੀਂ। ਸਤਿਗੁਰ ਕੀ ਬਾਣੀ ਸਤ, ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹ ਪ੍ਰਗਟ ਕਰਵਾ ਰਿਹਾ, 15 ਭਗਤ ਸਾਹਿਬਾਨਾਂ ਤੋਂ ਪ੍ਰਗਟ ਕਰਵਾਈ, 6 ਗੁਰੂ ਸਾਹਿਬਾਨਾਂ ਤੋਂ ਪ੍ਰਗਟ ਕਰਵਾਈ। ਅਤੇ ਜਦੋਂ ਗੁਰੂ ਕੇ ਸਿੱਖ ਗੁਰੂ ਵਿੱਚ ਅਭੇਦ ਹੋ ਗਏ, ਲੀਨ ਹੋ ਗਏ, ਅਤੇ ਭਾਈ ਸੱਤਾ ਅਤੇ ਭਾਈ ਬਲਵੰਡਾ ਜੀ, ਬਲਵੰਡ ਜੀ ਉਹਨਾਂ ਕੋਲੋਂ ਇਹ ਪ੍ਰਗਟ ਕਰਵਾਈ। ਇਸ ਵਾਸਤੇ ਸਤਿਗੁਰੂ ਜਿਹੜਾ ਸੱਜਣ ਹੈ ਉਹਨੂੰ ਮਿਲ ਕੇ ਹੀ ਨਾਮ ਧਿਆਇਆ ਜਾ ਸਕਦਾ ਹੈ। ਗੁਰ ਸੱਜਣ ਮੇਰਾ ਮੇਲ ਹਰੇ, ਹੇ ਗੁਰੂ ਸੱਜਣ ਜੀ ਮੇਰੇ ਹਰੀ ਨਾਲ ਮੈਨੂੰ ਮਿਲਾ ਦਿਓ। ਜਿਤ ਮਿਲ, ਜਿਸ ਨੂੰ ਮਿਲ ਕੇ ਹਰ ਨਾਮ ਧਿਆਵਾਂ, ਮੈਂ ਹਰ ਵੇਲੇ ਹਰ ਸਮੇਂ ਹਰ ਪਲ ਨਾਮ

ਸਤਿਗੁਰੂ ਨੂੰ ਮਿਲ ਕੇ ਸਤਿਗੁਰੂ ਜੀ ਕੋਲੋਂ ਉਹਦੀਆਂ ਵਿਚਾਰਾਂ ਪੁੱਛੀਏ, ਉਹਦੇ ਨਾਲ ਗੋਸ਼ਤੀ ਕਰੀਏ। ਜੋਗੀਆਂ ਨੂੰ ਇਹ ਗੱਲ ਸਮਝ ਆ ਗਈ ਨਾ, ਸਿੱਧਾਂ ਨੂੰ, ਉਹ ਬੈਠ ਗਏ ਗੁਰੂ ਨਾਨਕ ਸਾਹਿਬ ਨਾਲ ਗੋਸ਼ਤੀ ਕਰਨ ਵਾਸਤੇ। ਸਿੱਧ ਗੋਸ਼ਟ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ। ਕਿੰਨੇ ਸਵਾਲ ਕੀਤੇ ਉਹਨਾਂ ਨੇ ਅਤੇ ਕਿੰਨੇ ਮਹਾਰਾਜ ਨੇ ਕਮਾਲ ਦੇ ਜਵਾਬ ਉਹਨਾਂ ਨੂੰ ਦਿੱਤੇ ਹੈ। ਅਸੀਂ ਵੀ ਗੁਰੂ ਮਹਾਰਾਜ ਦੀ ਬਾਣੀ ਪੜ੍ਹੀਏ, ਸਵਾਲ ਵੀ ਕਰੀਏ ਅਤੇ ਨਾਲ ਨਾਲ ਜਵਾਬ ਵੀ ਮਿਲਦਾ। ਨਿਤਨੇਮ ਵਿੱਚ ਕਈ ਸਵਾਲ ਨੇ, ਜਿਹੜੇ ਨਿਤਨੇਮ ਦੀ ਬਾਣੀਆਂ ਆਪਾਂ ਪੜ੍ਹਦੇ ਹਾਂ ਰੋਜ਼, ਉਹਦੇ 'ਚ ਕਈ ਸਵਾਲ ਨੇ, ਨਾਲ ਨਾਲ ਜਵਾਬ ਵੀ ਦਿੱਤੇ ਗਏ ਆ। ਕਹਿੰਦੇ ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ, ਗੋਸ਼ਟੀ ਟੈਂਕੇ ਨੂੰ ਸਿਹਾਰੀ, ਹਰੀ ਦੀਆਂ ਵਿਚਾਰਾਂ ਪੁੱਛਾਂ, ਹਰੀ ਦੀਆਂ ਬਾਤਾਂ ਮੈਂ ਸਤਿਗੁਰੂ ਨੂੰ ਪੁੱਛਾਂ ਵੀ ਮੇਰਾ ਹਰੀ ਕੈਸਾ ਹੈ, ਮੇਰਾ ਮਾਲਕ ਕਿੱਦਾਂ ਦਾ ਹੈ, ਉਹ ਪਰਮੇਸ਼ਵਰ ਕਿੱਦਾਂ ਦਾ ਹੈ, ਉਹ ਰੱਬ ਕਿੱਦਾਂ ਦਾ ਹੈ। ਅਤੇ ਜਦੋਂ ਮੈਂ ਗੁਰੂ ਮਹਾਰਾਜ ਨੂੰ ਪੁੱਛਾਂ ਅਤੇ ਸਤਿਗੁਰੂ ਮੈਨੂੰ ਉਹਦੇ ਬਾਰੇ ਦੱਸਣ, ਅਤੇ ਮੈਂ ਆਪਣੇ ਕੋਲ ਨਾ ਰੱਖਾਂ, ਫਿਰ ਮੈਂ ਉਹ ਹੋਰਾਂ ਨਾਲ ਵੀ ਸਾਂਝੀ ਕਰਾਂ। ਮਹਾਰਾਜ ਨੇ ਕਿਹਾ ਆਪ ਜਪੋ ਅਵਰਾ ਨਾਮ ਜਪਾਵੋ, ਆਪ ਵੀ ਜੁੜੋ ਅਤੇ ਹੋਰਾਂ ਨੂੰ ਵੀ ਜੋੜੋ। ਜਿਹੜਾ ਤੁਹਾਨੂੰ ਗੁਰਬਾਣੀ ਵਿੱਚੋਂ ਸਮਝ ਆਉਂਦੀ ਹੈ ਉਹ ਆਪ ਆਪਣੇ ਤੱਕ ਨਾ ਰੱਖੋ, ਹੋਰਾਂ ਨੂੰ ਵੀ ਸਮਝਾਓ, ਘਾਟਾ ਨਹੀਂ ਪਏਗਾ, ਵਾਧਾ ਹੋਏਗਾ। ਅਤੇ ਜਿਹੜੇ ਦੁਨਿਆਵੀ ਨੇ ਉਹ ਕੀ ਕਹਿੰਦੇ ਆ, ਉਹ ਕਹਿੰਦੇ ਜਿਹੜਾ ਗਿਆਨ ਤੇਰੇ ਕੰਨ ਵਿੱਚ ਤੈਨੂੰ ਦੇ ਦਿੱਤਾ, ਤੂੰ ਕਿਸੇ ਹੋਰ ਨੂੰ ਨਾ ਦੱਸੀ, ਤੇਰਾ ਭਾਂਡਾ ਖਾਲੀ ਹੋ ਜਾਏਗਾ। ਦੁਨੀਆਂ ਦੇ ਵਿੱਚ ਜਿਹੜਾ ਅਧੂਰਾ ਹੈ ਉਹ ਕਹਿੰਦਾ ਤੂੰ ਜੋ, ਕਿਉਂਕਿ ਪਤਾ ਨਾ ਨਾ ਲੱਗ ਜਾਏ ਵੀ ਇਹਦੇ ਕੰਨ 'ਚ ਕਿਹਾ ਕੀ ਹੈ। ਇੱਥੇ ਤਾਂ ਮਹਾਰਾਜ ਨੇ ਖਜ਼ਾਨਾ ਖੋਲ੍ਹ ਕੇ ਰੱਖ ਦਿੱਤਾ ਵੀ ਲੈ, ਇਹਦੇ ਵਿੱਚ ਤਾਂ ਸੱਚ ਹੈ, ਇਹਦੇ 'ਚ ਕੋਈ ਝੂਠ ਹੈ ਹੀ ਨਹੀਂ, ਇਹਦੇ 'ਚ ਨਿਰੋਲ ਸੱਚ ਹੈ। ਇਹ ਆਪ ਵੀ ਤੂੰ ਜੁੜ ਅਤੇ ਹੋਰਾਂ ਨੂੰ ਵੀ ਜੋੜ। ਅਤੇ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਦੂਜਿਆਂ ਨੂੰ ਉਪਦੇਸ਼ ਦੇ ਕੇ ਆਪ ਨਹੀਂ ਕਮਾ ਰਿਹਾ ਉਹਦਾ ਫਿਰ ਜੀਵਨ ਵੀ ਸਫਲ ਨਹੀਂ ਹੋਣਾ। ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਮਹਾਰਾਜ ਕਹਿੰਦੇ ਆਪ ਵੀ ਜੁੜ ਹੋਰਾਂ ਨੂੰ ਵੀ ਜੋੜ, ਇਹਦੇ 'ਚ ਤੋਟ ਨਹੀਂ ਆਏਗੀ। ਆਪ ਜਪੋ ਅਵਰਾ ਨਾਮ ਜਪਾਵੋ, ਕਿਉਂਕਿ ਇਹਦੇ ਵਿੱਚ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ। ਹੁਣ ਕਹਿੰਦੇ ਵੀ ਆਓ ਆਪਾਂ ਸਤਿਗੁਰੂ ਨੂੰ ਪੁੱਛੀਏ ਅਤੇ ਪੁੱਛ ਕੇ ਫਿਰ ਸਾਂਝੀ ਕਰੀਏ। ਜਿਹੜੀ ਗੁਰੂ ਕੀ ਸੰਗਤ ਹੈ ਜਾਂ ਦੁਨਿਆਵੀ ਤਲ 'ਤੇ ਜਿਹੜੇ ਲੋਕ ਹੈ ਉਹਨਾਂ ਨਾਲ ਸਾਂਝੀ ਕਰਕੇ ਆਪਾਂ ਸਾਰੇ ਸੰਗਤ ਰੂਪ ਵਿੱਚ ਫਿਰ ਉਹਦੇ ਗੁਣ ਗਾਈਏ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਫਿਰ ਸੰਤ ਜਨਾਂ ਨਾਲ ਮਿਲ ਕੇ ਆਪਾਂ ਗਾਈਏ, ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ, ਅਤੇ ਪੁੱਛ ਕੇ ਕਰ ਸਾਂਝੀ, ਫਿਰ ਸਾਰਿਆਂ ਨਾਲ ਸਾਂਝੀ ਕਰਾਂ, ਅਤੇ ਸਾਂਝੀ ਕਰਕੇ ਹਰ ਗੁਣ ਗਾਵਾਂ, ਫਿਰ ਮੈਂ ਅਸੰਗਤ ਨਾਲ ਰਲ ਕੇ ਉਸ ਪਿਆਰੇ ਦੇ ਗੁਣ ਗਾਵਾਂ। ਇਹ ਭਾਵਨਾ ਅੰਦਰ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਗਟ ਕੀਤੀ ਕਿ ਪੂਰਾ ਸਤਿਗੁਰੂ ਜਿਹੜਾ ਉਹ ਪਿਆਰੇ ਨੂੰ ਮਿਲਾ ਸਕਦਾ, ਪਿਆਰੇ ਨਾਲ ਮਿਲਾ ਸਕਦਾ। ਉਹਨੂੰ ਵਾਹਿਗੁਰੂ ਜੀ ਅੱਗੇ ਬੇਨਤੀ ਕਰੋ ਕਿ ਵਾਹਿਗੁਰੂ ਜੀ ਮੈਨੂੰ ਪਰਮੇਸ਼ਵਰ ਨਾਲ ਮਿਲਾ ਦਿਓ, ਜੋੜ ਦਿਓ, ਤਾਂ ਕਿ ਮੈਂ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹ ਮੇਰੇ ਅੰਦਰ ਬਣ ਜਾਏ। ਸਤਿਗੁਰੂ ਜੀ ਨੂੰ ਪੁੱਛੀਏ ਉਸ ਹਰੀ ਦੀਆਂ ਬਾਤਾਂ, ਅਤੇ ਜਦੋਂ ਮਹਾਰਾਜ ਸਤਿਗੁਰੂ ਜੀ ਦੱਸਣ ਫਿਰ ਮੈਂ ਸਾਂਝੀ ਕਰਕੇ ਸੰਗਤ ਵਿੱਚ ਗੁਰੂ ਕੇ ਪਿਆਰਿਆਂ 'ਚ ਰਲ ਕੇ ਉਹਦੇ

ਹੁਣ ਧਿਆਨ ਦੇ ਕੇ ਸਰਵਣ ਕਰਨਾ। ਪਹਿਲੇ ਮਹਾਰਾਜ ਜੀ ਨੇ ਵੱਡੀ ਆਸ ਰੱਖ ਕੇ ਪਿਆਸ ਪ੍ਰਗਟ ਕੀਤੀ ਕਿ ਵਾਹਿਗੁਰੂ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ। ਤੁਧ ਭਗਵੰਤਾ ਅਤੇ ਸਤਿਗੁਰੂ ਜੀ ਨੇ ਉਹ ਆਸ ਪੂਰੀ ਕਰ ਦਿੱਤੀ, ਪਿਆਸ ਬੁਝਾਤੀ, ਮਿਲਾਤਾ ਪਰਮੇਸ਼ਵਰ ਨਾਲ। ਫਿਰ ਆਖਿਆ, ਗੁਰੂ ਕੇ ਪਿਆਰਿਓ, ਤੁਸੀਂ ਵੀ ਸਤਿਗੁਰੂ ਅੱਗੇ ਬੇਨਤੀ ਕਰਿਆ ਕਰੋ ਵੀ ਸਤਿਗੁਰੂ ਸੱਜਣ ਸੱਚਾ ਪਾਤਸ਼ਾਹ ਜੀ ਮੈਨੂੰ ਵੀ ਮਿਲਾ ਦਿਓ ਤਾਂ ਕਿ ਮੈਨੂੰ ਵੀ ਨਾਮ ਧਿਆਉਣਾ ਆ ਜਾਏ। ਫਿਰ ਮੈਂ ਜੋ ਮੈਨੂੰ ਬਖਸ਼ਿਸ਼ ਮਿਲੇ ਅਤੇ ਮੈਂ ਸੰਗਤ ਨਾਲ ਰਲ ਕੇ ਉਹ ਵਿਚਾਰਾਂ ਸਾਂਝੀਆਂ ਕਰਾਂ ਅਤੇ ਇੱਥੇ ਤੱਕ ਮੇਰਾ ਜੀਵਨ ਪਹੁੰਚ ਜਾਏ ਕਿ ਇੱਕ ਪਲ ਵੀ ਜੇ ਵਿਸਰਦਾ ਹੈ ਤਾਂ ਮੈਨੂੰ ਇੱਦਾਂ ਲੱਗਦਾ ਜਿਵੇਂ ਮੇਰੀ ਆਤਮਕ ਮੌਤ ਹੋ ਜਾਣੀ ਹੈ। ਇਸ ਲਈ ਮੈਂ ਇੱਕ ਪਲ ਲਈ ਵੀ ਭੁਲਾਉਣਾ ਨਹੀਂ ਚਾਹੁੰਦਾ, ਵਿਸਾਰਨਾ ਨਹੀਂ ਚਾਹੁੰਦਾ। ਮੈਂ ਹਰ ਦਮ ਹਰ ਸਵਾਸ ਜੁੜਿਆ ਰਹਿਣਾ ਚਾਹੁੰਦਾ। ਅਸਲ ਵਿੱਚ ਸੰਤ ਸਰੂਪ ਵੀ ਉਹਨੂੰ ਹੀ ਮੰਨਿਆ ਗਿਆ, ਕੇਵਲ ਪਹਿਰਾਵੇ ਨੂੰ ਨਹੀਂ। ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸਭ। ਜਿਹਨਾਂ ਨੂੰ ਸਾਸ ਗਰਾਸ ਨਹੀਂ ਵਿਸਰਦਾ। ਹੁਣ ਅੱਗੇ ਹੈ ਛੇਵਾਂ ਪਦਾ, ਹਰ ਵੇਖਣ ਕੋ ਸਭ ਕੋਈ ਲੋਚੈ। ਸਾਰੀ ਦੁਨੀਆ ਹੀ ਲੋਚ ਰਹੀ ਹੈ, ਸਾਰੀ ਦੁਨੀਆ ਹੀ ਚਾਹੁੰਦੀ ਹੈ ਕਿ ਅਸੀਂ ਹਰੀ ਨੂੰ ਮਿਲਣਾ, ਪਰ ਤਰੀਕਾ ਵੱਖਰਾ ਵੱਖਰਾ ਅਪਣਾ ਲਿਆ। ਕਿਸੇ ਨੇ ਕੋਈ, ਕਿਸੇ ਨੇ ਕੋਈ, ਕਿਸੇ ਨੇ ਕੋਈ। ਅਕਈ ਰੱਬ ਨੂੰ ਮਿਲਣ ਲਈ ਰੱਬ ਦੇ ਨਾਮ 'ਤੇ ਬਲੀਆਂ ਚਾੜਨ ਲੱਗ ਪਏ, ਪਰ ਰੱਬ ਜੀ ਨੇ ਤਾਂ ਕਿਤੇ ਨਹੀਂ ਕਿਹਾ, ਕਿਸੇ ਧਰਮ ਗ੍ਰੰਥ ਵਿੱਚ ਨਹੀਂ ਲਿਖਿਆ ਹੋਇਆ ਕਿ ਮੈਨੂੰ ਮਿਲਣ ਵਾਸਤੇ ਤੈਨੂੰ ਕਿਸੇ ਦੀ ਬਲੀ ਚਾੜਨੀ ਪਏਗੀ। ਆ ਬਲੀਆਂ ਚਾੜਦੇ ਆ ਨਾ, ਕਿਤੇ ਲਿਖਿਆ ਕਿਸੇ ਧਰਮ ਗ੍ਰੰਥ ਵਿੱਚ, ਜਿੰਨੇ ਵੀ ਧਰਮ ਗ੍ਰੰਥ ਆ ਕਿਸੇ ਵਿੱਚ ਲਿਖਿਆ ਕਿ ਮੈਂ ਤੇਰੀ ਆਸ ਤਾਂ ਪੂਰੀ ਕਰਾਂਗਾ ਜੇ ਤੂੰ ਪਹਿਲਾਂ ਮੇਰੇ ਅੱਗੇ ਬਲੀ ਚਾੜੇਂਗਾ। ਕਿ ਅਸੀਂ ਆਪੋ ਆਪਣੇ ਬਣਾਏ ਤਰੀਕੇ ਨੇ, ਢੰਗ ਨੇ, ਇੱਦਾਂ ਨਹੀਂ ਜੇ ਰੱਬ ਮਿਲਦਾ। ਹੁਣ ਇੱਥੇ ਕਹਿ ਰਹੇ ਆ ਕਿ ਵਾਹਿਗੁਰੂ ਜੀ ਸਾਰੀ ਦੁਨੀਆ ਹੀ ਲੋਕਾਈ ਪੂਰੀ ਲੋਚਦੀ ਹੈ, ਪਰ ਉਹਦੇ ਦੀਦਾਰ ਕਿਹਨੂੰ ਹੁੰਦੇ ਆ, ਉਹਦਾ ਮਿਲਾਪ, ਉਹਦੇ ਦਰਸ਼ਨ ਕਿਹਨੂੰ ਹੁੰਦੇ ਆ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵੇਖਾਲੇ। ਵਾਹਿਗੁਰੂ ਜੀ ਜਿਹਨੂੰ ਤੁਸੀਂ ਆਪ ਕਿਰਪਾ ਕਰਦੇ ਹੋ ਉਹੀ ਤੁਹਾਡੇ ਦੀਦਾਰ ਕਰ ਸਕਦਾ ਹੈ। ਜੋਗੀਆਂ ਨੇ ਆਪਣਾ ਰਸਤਾ ਬਣਾ ਲਿਆ, ਲੰਬੀਆਂ ਉਮਰਾਂ ਕਰ ਲਈਆਂ, ਪਰ ਉਹ ਦੀਦਾਰ ਤਾਂ ਹੋਏ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਵੀ ਤੁਸੀਂ ਤਾਂ ਹਜੇ ਵੀ ਅਧੂਰੇ ਹੋ, ਜੰਗਲਾਂ ਵਿੱਚ ਜਾ ਕੇ ਘਾਹ ਪੱਤੇ ਖਾ ਕੇ ਰੱਬ ਨੂੰ ਮਿਲਣ ਲਈ ਬੈਠ ਗਏ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ। ਕਿਸੇ ਨੇ ਕਿਹਾ ਅੰਨ ਛੱਡ ਦਿਓ, ਵਰਤ ਰੱਖ ਲਓ। ਅੰਨ ਛੱਡ ਕੇ ਵਰਤ ਰੱਖ ਕੇ ਰੱਬ ਛੇਤੀ ਮਿਲਦਾ, ਕਈ ਕਹਿੰਦੇ ਠੀਕ ਹੈ। ਕੋਈ ਤੀਰਥਾਂ ਦੇ ਕੰਢੇ 'ਤੇ ਬੈਠ ਗਿਆ ਜਾ ਕੇ, ਕਿਸੇ ਨੇ ਕੋਈ ਤਰੀਕਾ, ਕਿਸੇ ਨੇ ਕੋਈ ਤਰੀਕਾ ਅਪਣਾ ਲਿਆ। ਹਜ਼ਾਰਾਂ ਤਰੀਕੇ ਨੇ ਅੱਜ ਦੁਨੀਆ 'ਚ, ਪਰ ਕਾਮਯਾਬ ਕੋਈ ਵੀ ਨਹੀਂ। ਕਾਮਯਾਬ ਕਿਹੜਾ ਹੈ? ਜਿਹੜਾ ਉਸ ਪਿਆਰੇ ਨੂੰ ਚੰਗਾ ਲੱਗਦਾ ਹੈ, ਉਹਨੂੰ ਕਿਹੜਾ ਕਰਮ ਚੰਗਾ ਲੱਗਦਾ ਹੈ। ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ। ਤੂੰ ਆਹ ਕੰਮ ਕਰ ਲੈ ਬਸ, ਇੱਕ ਇਹਦੇ ਮੇਰੀ ਨਜ਼ਰ ਤੇਰੇ 'ਤੇ ਪੈ ਜਾਏਗੀ, ਤੂੰ ਆਹ ਵਾਲਾ ਇੱਕ ਕਰਮ ਕਰ ਤੇ ਸਹੀ। ਕਬੀਰ ਸਾਹਿਬ ਨੇ ਵੀ ਇਹੀ ਕਿਹਾ। ਕਬੀਰ ਸਾਹਿਬ ਜੀ ਕਹਿੰਦੇ ਨੇ ਜਾਂ ਤਾਂ ਤੂੰ ਸੰਗਤ ਕਰ ਲੈ, ਅਤੇ ਜੇ ਤੇਰੇ ਪੱਲੇ ਕੋਈ ਕਮਾਈ ਹੈ ਤਾਂ ਬੈਠ ਕੇ ਆਪ ਗੁਣ ਗਾ ਲੈ, ਬਸ ਇੱਦਾਂ ਹੀ ਉਹਦੀ ਨਜ਼ਰ ਹੋਣੀ। ਹੁਣ 15 ਭਗਤ ਨੇ ਕਬੀਰ ਸਾਹਿਬ ਜੀ ਉੱਤੇ ਉਸ ਮਾਲਕ ਦੀ ਨਜ਼ਰ ਹੋ ਗਈ, ਕਿੱਦਾਂ ਹੋ ਗਈ? ਉਹ ਤਾਂ ਆਪਣੇ ਕਿਰਤ ਵੀ ਕਰ ਰਹੇ ਆ, ਪਰਿਵਾਰ ਵਿੱਚ ਨੇ, ਕੱਪੜਾ ਵੀ ਤਿਆਰ ਕਰਕੇ ਬਾਜ਼ਾਰ ਵੇਚਣ ਵੀ ਜਾਂਦੇ ਆ। ਜੇ ਅਸੀਂ ਦੇਖੀਏ ਬਾਬਾ ਰਵਿਦਾਸ ਜੀ ਨੂੰ ਦੇਖ ਲਈਏ, ਜੁੱਤੀਆਂ ਗੰਢਦੇ ਆ ਅਤੇ ਉਸ ਰੱਬ ਜੀ ਨਾਲ ਇੱਕਮਿੱਕ ਹੋ ਗਏ। ਨਾਮਦੇਵ ਜੀ, ਬਾਬਾ ਨਾਮਦੇਵ ਜੀ ਨੂੰ ਦੇਖੋ, ਕੱਪੜੇ ਰੰਗਦੇ ਰੰਗਦੇ ਅੰਦਰੋਂ ਰੰਗੇ ਗਏ, ਕੱਪੜੇ ਸਿਉਂਦੇ ਸਿਉਂਦੇ ਅੰਦਰੋਂ ਸੀਤੇ ਗਏ। ਸਾਨੂੰ ਉਹਨਾਂ ਵਰਗਾ ਜੀਵਨ ਬਣਾਉਣਾ ਪਏਗਾ।
काम क्रोध लोभ मोह हंकार दा त्याग करना पएगा। काम क्रोध लोभ मोह हंकार लैके चलांगे ते रब जी ने नहीं मिलना। जिन्ने मर्जी यतन कर लो, जिन्ने मर्जी उपा कर लो, पाठ पढ़ियो अर वेद विचारियो निवल भयंगम साधे, जिन्ने मर्जी यतन कर लो। कईयां ने तो उस रब नूं पाउण वास्ते घर दियां इस्त्रियां भी दान करतियां। जे पिछला समा तुसीं देखो ना, जमीना भी दान करतियां ते इस्त्रियां भी दान करतियां वी रब मिल जाए। इदां थोड़ी रब मिलदा जिहड़े असीं ढंग तरीके वरतदे आ। महाराज कहिंदे मिलना है पर तैनूं उहदे रंग विच रंगना पएगा। जिहड़े रंगां च तूं रंगिया होया इदां नहीं मिलना। ए तन माया पाहिया प्यारे लीतड़ा लभ रंगाए, मेरे कंत न भावै चोलड़ा प्यारे क्यों तन सेजै जाए। की करिए अवर काज तेरे किते नाकाम, मिल साध संगत भज केवल। केवल नूं की कहने आ, सिर्फ ओनली यह काम कर तू, बाकी छड़ दे। इसलिए महाराज कहिंदे हर वेखण को सब कोई लोचै, सारे तांग रखदे आ उहनूं मिलण लई उहनूं वेखण लई, पर सो वेखै वह वेख सकदे आ जिस आप वेखाले, जिन्हों अपना दीदार आप त्रुट

0: ਮਿਹਰ ਦੀ ਨਜ਼ਰ ਕਰ ਦਿੰਦੇ ਆ, ਉਹਨਾਂ 'ਤੇ ਐਸੀ ਨਜ਼ਰ ਹੋ ਜਾਂਦੀ ਹੈ ਕਿ ਉਹ ਸਦਾ ਹਰ ਸਮੇਂ ਹਰ ਵੇਲੇ ਨਿੱਤ ਨਿੱਤ ਸਦ ਹਰ ਕੈ ਉਹ ਗੁਣ ਜਿਹੜੇ ਨੇ ਗਾਉਣ ਲੱਗ ਜਾਂਦੇ ਆ। ਹਰ ਪਲ ਪਰਮੇਸ਼ਵਰ ਦੇ ਨਾਮ ਦੀ ਉਹ ਸੰਭਾਲ ਕਰਦੇ ਆ ਜਿਨ੍ਹਾਂ ਨੂੰ ਉੱਤੇ ਉਸ ਮਾਲਕ ਦੀ ਮਿਹਰ ਦੀ ਨਜ਼ਰ, ਅਸੀਂ ਉਹ ਕਰਮ ਕਰੀਏ ਜਿਹਦੇ ਨਾਲ ਉਹਦੀ ਨਜ਼ਰ ਸਾਡੇ 'ਤੇ ਪੈ ਜਾਏ, ਅਸੀਂ ਉਹ ਕਰਮ ਨਾ ਕਰੀਏ ਜਿਹਦੇ 'ਤੇ ਉਹਦੀ ਨਜ਼ਰ ਪਏ ਹੀ ਨਾ। ਅਸੀਂ ਦੁਨੀਆ ਦੀ ਨਜ਼ਰ ਆਪਣੇ 'ਤੇ ਹੁਣ ਨਜ਼ਰ ਇੱਕ ਦੀ ਪੈਣੀ ਹੈ, ਇਹ ਵੀ ਧਿਆਨ ਰੱਖਿਓ। ਜਾਂ ਤਾਂ ਵਾਹਿਗੁਰੂ ਦੀ ਨਜ਼ਰ ਪੈ ਜਾਏ ਅਤੇ ਜਾਂ ਲੋਕਾਂ ਦੀ ਪੈ ਜਾਏ, ਅਸੀਂ ਕਿਹਦੀ ਨਜ਼ਰ ਆਪਣੇ 'ਤੇ ਪਵਾਉਣਾ ਚਾਹੁੰਦੇ ਹਾਂ? ਜੇ ਸੇਵਾ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਕੋਈ ਭਲੇ ਦਾ ਕੰਮ ਕਰ ਰਹੇ ਹਾਂ ਅਤੇ ਅਸੀਂ ਕਹਿੰਦੇ ਲੋਕ ਵੇਖਣ, ਫਿਰ ਜੇ ਲੋਕ ਵੇਖਣ ਤਾਂ ਉਹ ਨਹੀਂ ਵੇਖੇਗਾ। ਅਤੇ ਜੇ ਅਸੀਂ ਕਹੀਏ ਲੋਕਾਂ ਦੀ ਪਰਵਾਹ ਨਹੀਂ ਹੈ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੈ ਬੈ ਸੰਤਰ ਯਾਰ। ਮੈਂ ਲੋਕਾਂ, ਗੁਰੂ ਅਮਰਦਾਸ ਜੀ ਨੇ ਲੋਕਾਂ ਦੀ ਪਰਵਾਹ ਕੀਤੀ, ਜੇ ਲੋਕਾਂ ਦੀ ਪਰਵਾਹ ਕੀਤੀ ਹੁੰਦੀ ਤਾਂ ਕਦੇ ਸੇਵਾ ਨਹੀਂ ਸੀ ਹੋ ਸਕਦੀ। 12 ਸਾਲ ਬੜੀਆਂ ਗੱਲਾਂ ਕੀਤੀਆਂ ਲੋਕਾਂ ਨੇ, ਬਹੁਤ ਕੁਛ ਆਖਿਆ ਵੀ, ਦੇਖੋ ਜੀ ਹੁਣ ਇੰਨੀ ਵੱਡੀ ਉਮਰ ਵਿੱਚ ਆ ਕੇ ਗੁਰੂ ਘਰ ਵਿੱਚ ਗੁਰੂ ਅੰਗਦ ਦੇਵ ਦੇ ਦਰ 'ਤੇ ਬੈਠ ਗਏ, ਬੜਾ ਕੁਛ ਆਖਿਆ ਪਰ ਪਰਵਾਹ ਨਹੀਂ ਕੀਤੀ ਮਹਾਰਾਜ ਨੇ, ਕਿਉਂਕਿ ਨਜ਼ਰ ਗੁਰੂ ਦੀ ਪੈ ਜਾਏ ਬਸ, ਧਿਆਨ ਇਸ ਪਾਸੇ ਹੈ ਵੀ ਸਤਿਗੁਰੂ ਦੀ ਨਜ਼ਰ ਪੈਣੀ ਚਾਹੀਦੀ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਜਿਹਦੇ ਉੱਤੇ ਉਹਦੀ ਨਜ਼ਰ ਪੈ ਜਾਏ ਉਹ ਫਿਰ ਸਦਾ ਉਹਦੇ ਨਾਮ ਦੀ ਸੰਭਾਲ ਕਰਦਾ ਹੈ।
1: ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ।
0: ਪਰ ਇਹ ਸਭ ਕੁਝ ਤਾਂ ਹੋਏਗਾ ਜੇ ਸਤਿਗੁਰ ਪੂਰਾ ਮੇਰਾ ਮਿਲਿਆ। ਮੈਨੂੰ ਜਦੋਂ ਪੂਰਾ ਸਤਿਗੁਰੂ ਮਿਲ ਪਿਆ ਤੇ ਜਦੋਂ ਤੁਹਾਨੂੰ ਮਿਲ ਪਏਗਾ ਪੂਰਾ ਸਤਿਗੁਰੂ। ਜਿਹਨੇ ਜਿਹਨੂੰ ਪੂਰਾ ਸਤਿਗੁਰੂ ਮਿਲ ਪਿਆ ਸੋ ਉਹ ਗੁਰਮੁਖ ਗੁਰੂ ਕਾ ਪਿਆਰਾ, ਹਰ ਹਰ ਨਾਮ ਸਦਾ ਸਦਾ ਸੰਭਾਲੇ, ਉਹ ਸਦਾ ਨਾਮ ਦੀ ਹੋਈ ਸੰਭਾਲ, ਉਹ ਕਿਸੇ ਵਹਿਮ ਭਰਮ 'ਚ ਨਹੀਂ ਪੈਂਦਾ। ਇਹ ਵੀ ਧਿਆਨ ਰੱਖਿਓ, ਜਿਹਨੂੰ ਪੂਰਾ ਸਤਿਗੁਰੂ ਮਿਲ ਪਿਆ ਉਹ ਕਦੇ ਕਿਸੇ ਵਹਿਮ ਭਰਮ 'ਚ ਨਹੀਂ ਪੈਂਦਾ, ਉਹ ਕੋਈ ਫੋਕਟ ਕਰਮ ਕਰਦਾ ਨਜ਼ਰ ਨਹੀਂ ਆਏਗਾ, ਉਹ ਕੋਈ ਕਰਮ ਕਾਂਡ ਕਰਦਾ ਨਜ਼ਰ ਨਹੀਂ ਆਏਗਾ। ਅਤੇ ਜਿਹੜਾ ਗੁਰੂ ਕਾ ਸਿੱਖ ਅਖਵਾਉਂਦਾ ਹੈ ਅਤੇ ਵਹਿਮੀ ਵੀ ਹੈ, ਭਰਮਾਂ 'ਚ ਵੀ ਪਿਆ ਕਰਮ ਕਾਂਡ, ਇਹਦਾ ਮਤਲਬ ਉਹਨੂੰ ਸਤਿਗੁਰੂ ਹਜੇ ਮਿਲਿਆ ਨਹੀਂ ਹੈ। ਜੇ ਮਿਲਿਆ ਹੁੰਦਾ ਤਾਂ ਵਹਿਮਾਂ ਭਰਮਾਂ 'ਚੋਂ ਨਿਕਲ ਜਾਂਦਾ। ਇਸ ਲਈ ਜਿਨ੍ਹਾਂ ਨੂੰ ਸਤਿਗੁਰੂ ਪੂਰਾ ਮਿਲਿਆ ਉਹ ਸਦਾ ਸੱਚੇ ਨਾਮ ਦੀ ਸੰਭਾਲ ਕਰਦੇ ਹਨ।
1: ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ।
0: ਉਹ ਫਿਰ ਸਤਿਗੁਰੂ ਦੀ ਕਿਰਪਾ ਨਾਲ ਸੱਚੀ ਬਾਣੀ ਦਾ ਅਭਿਆਸ ਕਰਦੇ ਕਰਦੇ, ਸੱਚੇ ਨਾਮ ਦਾ ਅਭਿਆਸ ਕਰਦੇ ਕਰਦੇ ਉਹ ਹਰੀ ਵਿੱਚ ਲੀਨ ਹੋ ਕੇ ਇੱਕੋ ਜਿਹੀ ਹੋ ਜਾਂਦੇ ਆ। ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਕਿਉਂਕਿ ਮਹਾਰਾਜ ਨੇ ਜਦੋਂ ਸਿੱਖਿਆ ਦਿੱਤੀ ਤੇ ਆਖਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੁਹਾਨੂੰ ਉਹ ਗੁਣ ਇਕੱਠੇ ਕਰਨੇ ਪੈਣੇ ਆ ਜਿੱਦਾਂ ਦੇ ਹਰੀ ਵਿੱਚ ਗੁਣ ਹੈ, ਤਾਂ ਹੀ ਤੁਸੀਂ ਮਿਕਸ ਹੋ ਸਕਦੇ ਹੋ, ਮੇਲ ਹੋ ਸਕਦਾ। ਫਿਰ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਕਹਿੰਦੇ ਫਿਰ ਉਹ ਵੱਡਾ ਕਬੀਰ ਪਰਮੇਸ਼ਵਰ ਅਤੇ ਭਗਤ ਕਬੀਰ ਜੀ ਇੱਕ ਹੋ ਗਏ, ਹੁਣ ਪਛਾਣਿਆ ਹੀ ਨਹੀਂ ਜਾਂਦਾ, ਪਛਾਣ ਵਿੱਚ ਨਹੀਂ ਆਉਂਦਾ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਅਤੇ ਹਰੀ ਦੇ ਜਨ ਇੱਕ ਹੋ ਗਏ, ਮਿਕਸ ਹੋ ਗਏ, ਹੁਣ ਪਛਾਣ ਵਿੱਚ ਨਹੀਂ। ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੀ ਸਾਜਨਾ ਕਰਦੇ ਆ, ਪਹਿਲੇ ਪੰਜਾਂ ਨੂੰ ਲੈ ਕੇ ਆਏ, ਪੰਜਾਂ ਦੇ ਰੂਪ ਵੱਖਰੇ ਵੱਖਰੇ, ਪਹਿਰਾਵੇ ਵੱਖਰੇ ਵੱਖਰੇ, ਅਤੇ ਜਦੋਂ ਪੰਜਾਂ ਨੂੰ ਖੰਡੇ ਦੀ ਪੌਲ ਦੇ ਕੇ ਇੱਕੋ ਹੀ ਸਰੂਪ, ਇੱਕੋ ਜਿਹੀਆਂ ਦਸਤਾਰਾਂ, ਇੱਕੋ ਜਿਹਾ ਹੀ ਪਹਿਰਾਵਾ ਲਿਆ ਕੇ ਸਾਹਮਣੇ ਪੇਸ਼ ਕੀਤਾ ਅਤੇ ਪੰਜਾਂ 'ਚੋਂ ਪਤਾ ਹੀ ਨਹੀਂ ਲੱਗਦਾ ਕੌਣ ਕਿੱਥੋਂ ਆਇਆ ਕੌਣ ਕਿੱਥੋਂ ਆਇਆ, ਔਰ ਹੱਦ ਹੋ ਗਈ। ਥੋੜ੍ਹੇ ਸਮੇਂ ਬਾਅਦ ਜਦੋਂ ਪੰਜਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੰਡੇ ਦੀ ਪੌਲ ਦਿੱਤੀ, ਫਿਰ ਪੰਜਾਂ 'ਤੇ ਗੁਰੂ ਗੋਬਿੰਦ ਸਿੰਘ 'ਚ ਨਹੀਂ ਪਤਾ ਲੱਗਦਾ ਸੀ, ਇੱਕ ਮਿੱਕ ਹੋ ਗਏ। एक अपना खास रूप प्रगट कर दिता। असी गुरु का खास रूप नहीं बनना चाहते। खालसा मेरो रूप है खास, खालसे मैं हूँ करो निवास। असी अमृत तो क्यों भजदे हैं, पंजा ककारा तो क्यों दौड़दे हैं। ये तो खास रूप से गुरु कलगीधर पातशाह का कि असी नहीं चाहते भी खास रूप में असी भी शामिल होइए। जे चाहते हैं फिर सानू सतगुरु के चरणी लगना पैना है। फिर गुरु की कृपा दे नाल हर जन हर इक्के होए। हर हर जन दोए एक है, गुरु गोबिंद सिंह जी के बचन ने, गुरु ग्रंथ साहब च नहीं है, ये बचित्र नाटक दे विच बचन आउंदा है। हर हर जन दोए एक है, बिब विचार किछ नाहीं, वो एकमेक हो गए। नानक हर जन हर इक्के होए, हर जप हर सेती रलिया। वो जपदे जपदे जपदे उहदे वर्गे ही हो गए, उहदा ही रूप हो गए। असी भी रोज गुरु चरणा विच बाणी दा अभ्यास करदे करदे अवगणा नू त्यागदे त्यागदे शुभ गुण एकत्र करदे करदे एक दिन उसे दा ही रूप हो जाना है। ये नुकता लैण आए हैं जुगती। गुर कृपा जय नरको कीनी ते ए जुगत पछानी, नानक लीन भयो गोबिंद सिंह ज्यो पानी संग पानी। इस शब्द दी विचार दे नाल नाल अज मीरी पीरी दिवस है। आप समुचियां संगतां नूं गुरद्वारा साहिब वल्लों मीरी पीरी दिवस दियां बहुत बहुत आप जी नूं मुबारकां बधाइयां। ये गुरु नानक साहब नहीं सानू मीरी ते पीरी दे गुण दिते सी, राज भी माणिया ते जोग भी माणिया। जोग की है पीरी ते राज की है मीरी। महाराज ने सानू दोवें गुण दिते है भी तू मीरी विच भी सब तो उच्चा ते पीरी विच भी सब तो उच्चा होवें। तैनू दो गुण दिते है। पीरी दी हद कित्थे तक है वो गुरु अर्जन देव जी ने तत्ती तवी ते बैठ के दिखाती भी आ है पीरी, आ है। वड्डे तो वड्डे दुख भी तुसी झल सकते हो, वड्डियां तो वड्डियां मुसीबतां भी तुसी हस के झल सकते हो ते कह सकते हो तेरा किया मीठा लागे हरनाम पदारथ नानक मंगे। ते सानू सानू बाहरों

ਗਏ। ਸਾਨੂੰ ਮੀਰੀ ਦਾ ਮਤਲਬ ਹੀ ਸਮਝ ਨਹੀਂ ਆਇਆ। ਸਾਨੂੰ ਕੋਈ ਇੱਕ ਆਟੇ ਦੀ ਥੈਲੀ ਦਰਵਾਜ਼ੇ 'ਤੇ ਰੱਖ ਦੇ, ਕਹੋ ਵੀ ਕਿੱਥੇ ਮੱਥਾ ਟੇਕਣਾ, ਦਸ ਟੇਕ ਦਿੰਦੇ ਹਾਂ, ਕਿਹੜੀ ਬੋਲੀ ਬੋਲਣੀ ਆ ਬੋਲ ਦਿੰਦੇ ਹਾਂ। ਅਸੀਂ ਤਾਂ ਇੱਕ ਇੱਕ ਥੈਲੀ ਪਿੱਛੇ ਵਿਕ ਗਏ। ਅਤੇ ਦਿਨ ਅਸੀਂ ਮਨਾ ਰਹੇ ਹਾਂ ਮੀਰੀ ਅਤੇ ਪੀਰੀ ਦਾ, ਪੀਰੀ ਦਾ ਮਤਲਬ ਵੀ ਕੋਈ ਨਹੀਂ ਸਮਝ ਆਇਆ। ਅਸੀਂ ਤਾਂ ਕਬਰਾਂ 'ਤੇ ਜਾ ਕੇ ਮੱਥੇ ਟੇਕਦੇ ਹਾਂ, ਪੀਰੀ ਦਾ ਵੀ ਨਹੀਂ ਸਮਝ ਆਇਆ। ਧਾਗੇ ਸਾਡੇ ਕੋਲ ਨੇ, ਨੱਗ ਸਾਡੇ ਕੋਲ ਨੇ, ਤਵੀਤ ਸਾਡੇ ਕੋਲ ਨੇ, ਸਾਨੂੰ ਤਾਂ ਪੀਰੀ ਦਾ ਵੀ ਮਤਲਬ ਨਹੀਂ ਸਮਝ ਆਇਆ। ਸਾਨੂੰ ਤਖਤ ਦਾ ਵੀ ਮਤਲਬ ਨਹੀਂ ਸਮਝ ਆਇਆ। ਅਕਾਲ ਤਖਤ 7 ਫੁੱਟ ਉੱਚਾ ਉਦੋਂ ਬਣਾਇਆ ਸੀ ਮਹਾਰਾਜ ਨੇ, ਦਿੱਲੀ ਦੇ ਤਖਤ ਤੋਂ ਉੱਚਾ ਬਣਾਇਆ, ਪਰ ਨਹੀਂ ਸਮਝ ਆਇਆ। ਅਸੀਂ ਫਿਰ ਭੱਜਦੇ ਹਾਂ ਉਸ ਪਾਸੇ, ਕਿਉਂਕਿ ਇਹ ਸਮਝਣ ਵਾਲੇ ਵਿਸ਼ੇ ਸੀ, ਅਸੀਂ ਨਹੀਂ ਸਮਝ ਸਕੇ। ਔਰ ਉਹਦਾ ਤਖਤ ਦਾ ਨਾਮ ਰੱਖਿਆ ਸੀ ਅਕਾਲ, ਜਿਹਦੇ 'ਤੇ ਕਾਲ ਦਾ ਸਮਾਂ ਪ੍ਰਭਾਵ ਕਦੇ ਨਹੀਂ ਪੈ ਸਕਦਾ। ਕਦੇ ਅਫਗਾਨੀ ਆਇਆ, ਕਦੇ ਅਬਦਾਲੀ ਆਇਆ, ਕਦੇ ਸਮੇਂ ਸਮੇਂ ਦੀਆਂ ਸਰਕਾਰਾਂ ਚੜ੍ਹ ਕੇ ਆਈਆਂ ਅਕਾਲ ਤਖਤ ਸਾਹਿਬ ਨੂੰ ਢਾਉਣ, ਪਰ ਉਹ ਢਹਿੰਦਾ ਨਹੀਂ ਹੈ, ਕਿਉਂਕਿ ਉਹ ਕਿਸੇ ਰਾਜ ਮਿਸਤਰੀ ਦੇ ਹੱਥਾਂ ਤੋਂ ਨਹੀਂ ਬਣਿਆ, ਉਹ ਕਿਸੇ ਦੁਨਿਆਵੀ ਬੰਦੇ ਦੇ ਹੱਥਾਂ ਤੋਂ ਨਹੀਂ ਬਣਿਆ। ਉਹ ਅਕਾਲ ਤਖਤ ਸਾਹਿਬ ਕਿਹਨੇ ਬਣਾਇਆ? ਧੰਨ ਬਾਬਾ ਬੁੱਢਾ ਸਾਹਿਬ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥਾਂ ਤੋਂ ਬਣਿਆ, ਜਿਹਦਾ ਟੱਕ ਗੁਰੂ ਹਰਗੋਬਿੰਦ ਸਾਹਿਬ ਲਾ ਕੇ ਨਿਸ਼ਾਨਦੇਹੀ ਕਰਕੇ ਅਤੇ ਆਖਦੇ ਆ ਵੀ ਇੱਥੇ ਥੜਾ ਬਣਾਓ, ਜਿਹਨੂੰ ਅਕਾਲ ਬੂੰਗਾ ਫਿਰ ਅਕਾਲ ਤਖਤ ਸਾਹਿਬ ਕਿਹਾ। ਅਕਾਲ ਜਿਹਦੇ 'ਤੇ ਕਾਲ ਦਾ ਪ੍ਰਭਾਵ ਕਦੇ ਨਹੀਂ ਪੈ ਸਕਦਾ। ਉਹ ਨਿਸ਼ਾਨ ਮੀਰੀ ਅਤੇ ਪੀਰੀ ਦੇ ਸਦਾ ਝੂਲਦੇ ਆ ਅਤੇ ਸਦਾ ਝੂਲਦੇ ਰਹਿਣੇ ਆ, ਉਹ ਕਦੇ ਵੀ ਉਹ ਨਿਸ਼ਾਨ ਜਿਹੜੇ ਨੇ ਉਹਨੂੰ ਕੋਈ ਨਹੀਂ ਨੀਵਾਂ ਕਰ ਸਕਦਾ। ਆਉਣ ਨੀਵਾਂ ਕਰਨ ਵਾਲੇ ਆਪ ਨੀਵੇਂ ਹੋ ਗਏ, ਪਰ ਉਹ ਨਹੀਂ ਨੀਵੇਂ ਹੋ ਸਕਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਤਖਤ ਦੀ ਰਚਨਾ ਕੀਤੀ ਹੈ। ਔਰ ਜਦੋਂ ਗੁਰਤਾ ਗੱਦੀ ਦੀ ਰਸਮ ਨੂੰ ਨਿਭਾਇਆ ਜਾਂਦਾ ਹੈ, ਮਹਾਰਾਜ ਨੇ ਕਿਹਾ ਸਿਰ ਉੱਤੇ ਅੱਜ ਤੋਂ ਗੁਰੂ ਪਾਤਸ਼ਾਹ ਦੀ ਦਸਤਾਰ ਸਜਾਉਣਗੇ ਅਤੇ ਗੁਰੂ ਕੇ ਸਿੱਖ ਵੀ ਅੱਜ ਤੋਂ ਸਿਰਾਂ 'ਤੇ ਦਸਤਾਰਾਂ ਸਜਾਉਣਗੇ। ਇਹ ਸਾਡਾ ਤਾਜ ਹੈ, ਇਹ ਸਾਡੀ ਆਨ ਸ਼ਾਨ ਹੈ। ਫਿਰ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਫਿਰ ਬਾਬਾ ਬੁੱਢਾ ਸਾਹਿਬ ਨੇ ਦੋ ਤਲਵਾਰਾਂ ਪਹਿਨਾਈਆਂ, ਉਹ ਭਗਤੀ ਅਤੇ ਸ਼ਕਤੀ ਨੂੰ ਪ੍ਰਗਟ ਕਰ ਦਿੱਤਾ। ਪ੍ਰਗਟ ਰੂਪ ਵਿੱਚ ਦੋ ਤਲਵਾਰਾਂ ਜਿਹੜੀਆਂ ਨੇ ਵੱਧੀਆਂ, ਮਤਲਬ ਕਿ ਸਾਨੂੰ ਉਹਦੇ ਨਾਲ ਜੋੜ ਦਿੱਤਾ, ਮੀਰੀ ਅਤੇ ਪੀਰੀ ਦੇ ਨਾਲ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਫਿਰ ਮੀਰੀ ਪੀਰੀ ਦੇ ਮਾਲਕ ਅਖਵਾਏ ਅਤੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਸਾਹਿਬ ਨੇ। ਉਹ ਗੁਣ ਸਾਨੂੰ ਵੀ ਦਿੱਤੇ ਆ ਵੀ ਤੁਸੀਂ ਵੀ ਮੀਰੀ ਅਤੇ ਪੀਰੀ ਦੇ ਗੁਣ ਜਿਹੜੇ ਨੇ ਉਹ ਗ੍ਰਹਿਣ ਕਰਕੇ ਭਗਤੀ ਔਰ ਸ਼ਕਤੀ ਦੇ ਮਾਲਕ ਬਣ ਜਾਓ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਦਰਬਾਰ ਸਾਹਿਬ ਉਸ ਪੀਰੀ ਨਾਲ ਵੀ ਜੁੜਨਾ ਹੈ, ਅਕਾਲ ਤਖਤ ਸਾਹਿਬ ਉਸ ਮੀਰੀ ਨਾਲ ਵੀ ਅਸੀਂ ਜੁੜਨਾ ਹੈ, ਸ਼ਾਨ ਨਾਲ ਅਸੀਂ ਜਿਉਣਾ ਹੈ। ਸਾਨੂੰ ਮਹਾਰਾਜ ਨੇ ਗੁਣ ਹੀ ਇੰਨੇ ਵੱਡੇ ਦਿੱਤੇ ਨੇ। ਤਾਂ ਫਿਰ ਇੱਕ ਵਾਰੀ ਆਪ ਸਮੁੱਚੀ ਸੰਗਤ ਨੂੰ ਅੱਜ ਦੇ ਦਿਨ ਮੀਰੀ ਪੀਰੀ ਦੇ ਦਿਵਸ 'ਤੇ ਬਹੁਤ ਵਧਾਈਆਂ ਨੇ। ਔਰ ਵਾਰੇ ਵਾਰੇ ਜਾਈਏ ਗੁਰ

0: ਗੁਰੂ ਮਹਾਰਾਜ ਜੀ ਸਾਡੇ 'ਤੇ ਵੀ ਤਰਸ ਕਰਨ, ਤੁਹਾਡੇ ਸਾਰਿਆਂ 'ਤੇ ਤਰਸ ਕਰਨ, ਅਸੀਂ ਵੀ ਮੀਰੀ ਔਰ ਪੀਰੀ ਦਾ ਗੁਣ ਅਪਣਾ ਕੇ ਔਰ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ।
1: ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਨਵਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇ, ਰਾਮ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੇ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ

ਫਤਿਹ ਦਿਰ ਰੱਖੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਸਤੰਦੇਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰਿ ਸਚੇ ਤਖ਼ਤ ਰਚਾਇਆ, ਸਤ ਸੰਗਤ ਮਿਲਾ, ਵਾਹੁ ਵਾਹੁ ਗੋਬਿੰਦ ਸਿੰਘ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

Rest, Jesus. Rest, Jesus. Rest, Jesus.

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਨਿਆਂ ਦੇ ਮਾਨ, ਤਾਨਿਆਂ ਦੇ ਤਾਨ, ਨਿਯੋਕਿਆਂ ਦੀ ਓਪ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲੰਗੀ ਧਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ, ਆਪ ਜੀਆਂ ਨੇ ਕਿਰਪਾ ਕਰਨੀ, ਮਹਿਰਾਮਤ ਕਰਨੀ, ਤਰਸ ਕਰਨਾ, ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ, ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਣਾ, ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਇੱਕ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ, ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ

जग में है राम नाम निस्तारा, घोर ते उपजे सब दो विचारा।

जिस कृपा करे सो पाए, सहजे गुण गावे दिन राति, खेल विख सब गवाए सब।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: 差不多。
1: Вот.

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤਦੋਂ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨੋ ਦੇਨੋ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜੈਨੋ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜੈਨੋ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤ ਵਹੇ ਉਦਮ ਜਾ ਆਹਰ ਹਰ ਜੀਓ ਪਰਿਆਓ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਤ ਬੈਂਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ
ਊੜੇ ਊੜ ਆਵੇ ਸੈ ਕੁੰਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਪਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਪਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰ ਸਭ ਤੇ ਆਵਹੀਂ ਸਭ ਤੇ ਆਵਹੀਂ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤੇ ਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬਿਰੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤੇ ਆਵਹੀਂ ਹਰ ਤੇ ਆਵਹੀਂ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜੈ ਨਾ ਹਰ ਤੇ ਆਇਆ ਜੀ ਤੈ ਨਾ ਤੂਟੀ ਜਮਕੀ ਫਾਂਸੀ ਜੈ ਨਾ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਬ ਤਾਪਹੀ ਜਪਹੀ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਹੀ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਿੱਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਿੰਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੌ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ
ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਯੋਗੀ ਮੇਲ, ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣਹੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰ ਪਾਈਰੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜੋ ਮੋਹ ਪਗ ਨਹੀਂ ਚੱਲੇ, ਹਮ ਦੇਖਾ ਤਹੇ ਡੂਬੀ ਅਲੇ, ਮਾਨ ਏਕ ਨ ਚੇ ਤਸ ਮੂੜ ਮਨਾ, ਹਰ ਵਿਸਰ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ, ਪ੍ਰਣਵਤ ਨਾਨਕ ਤਿਨਕੀ ਸ਼ਰਨਾ, ਜੈਨਾਉ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਵਿਰਾਵਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮੇਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਥਾ ਜਤ ਰੰਗ ਮਾਇਆ ਕੈ ਰਹੋ, ਜਬ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਨਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਣ ਪਰ ਕੀ ਰੱਖੋ ਸ਼ਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਨਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਣ ਪਰੇ ਕੀ ਰੱਖੋ ਸ਼ਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਓ ਵਾਚ ਬੇਨਤੀ ਚਾਉ ਪਾਈ, ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਵੈ ਤੁਮ ਕਾਬ ਹੋ, ਆਪ ਹਾਥ ਦੇ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਵੈ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰੀਏ, ਸਵੈਰਿਨ ਕੋ ਆਇ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋ ਅਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖਾਂ ਮਾਰ ਤਾਰੀਏ, ਚੁਨ ਚੁਨ ਛਤਰ ਹਮਾਰੇ ਮਾਰੀਏ,

ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਜੀਆਂ ਨੇ ਅੱਜ ਦੇ ਸ਼ੁਭ ਦਿਹਾਰੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਰਾਜਮਾਨ ਹੋ ਕਰਕੇ ਮੀਰੀ ਅਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਧਾਰਨ ਕੀਤੀਆਂ। ਮੀਰੀ ਪੀਰੀ ਦਿਵਸ ਨੂੰ ਬੇਅੰਤ ਸੰਗਤਾਂ ਬੜੀ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੁਖਦਾਤਾ ਭੈ ਭੰਜਣੋ ਤਿਸੇ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ। ਧਰਜੀ ਅਰੇ ਕਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ। ਧਰਨ ਸਵੰਨੀ ਖੜਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ, ਸਭੇ ਕਾਸ਼ ਸੁਹੇੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ। ਗੁਰਪੁਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਅਰਧ ਨਾਮ ਕਾਰਜ ਆਵੇ ਰਾਸ। ਸਤਿਗੁਰੇ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਸੁਖ ਹਉ ਟਲ ਗੁਰ ਸੇਵੀ ਐ ਆਹੀਨੇ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਧ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ ਸਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਦ ਮਹੱਲਾ ਤੀਜਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੁਖ ਸੁਹਿਲੜਾ ਹਰ ਧਿਆਵ ਗੁਰਮ ਕੋ ਹਰ ਫਲ ਪਾਵੋ, ਗੁਰਮ ਕੋ ਫਲ ਪਾਵੋ ਹਰ ਨਾਮ ਧਿਆਵੋ। ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟਾਹੋ।

ਰਾਤੀ ਕਿਲ ਵਿਕ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹਾਂ ਤੇਰਾ ਤੂੰ ਹਮਾਰਾ ਜੁਗ ਮੇ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੈ ਤ੍ਰਿਪਤ ਅਗਾਹੀ

दरस पूज होवे हर जन की, जो हर हर नाम ते आए। नानक हर आपे जोड़ बिछोड़े,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਾਂਝੀ ਵਾਲਤਾ ਦੇ ਉਪਦੇਸ਼ਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ, ਆਓ ਗੁਰੂ ਪਿਆਰ ਵਾਲਿਓ ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ। ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਪਹਾੜੀ ਰਾਜਿਆਂ ਦੇ ਖਿਲਾਫ ਉਹ ਜਿਹੜੀ ਮੁਹਿੰਮ 'ਤੇ ਚੜ੍ਹ ਕੇ ਆ ਰਹੇ ਨੇ, ਉਹਨਾਂ ਚੜ੍ਹ ਕੇ ਆਉਂਦਿਆਂ ਨੂੰ ਰੋਕਣ ਦੇ ਵਾਸਤੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪਣੇ ਖਾਲਸੇ ਨੂੰ ਸੁਚੇਤ ਕੀਤਾ। ਮਲਕ ਪਾਤਸ਼ਾਹ ਨੇ ਸਾਰੇ ਸਿੰਘਾਂ ਨੂੰ ਸੱਦਿਆ, ਆਪ ਗੁਰੂ ਸਾਹਿਬ ਨੇ ਜੰਗ ਦੇ ਵਿੱਚ ਵਰਤੇ ਜਾਣ ਵਾਲੇ ਸਾਰੇ ਸ਼ਸਤਰ ਜਿਹੜੇ ਉਹ ਸਿੱਖਾਂ ਨੂੰ ਦਿੱਤੇ ਔਰ ਬੜੀ ਸੁਚੇਤਤਾ ਜਿਹੜੀ ਉਹ ਧੰਨ ਗੁਰੂ ਕਲਗੀਧਰ ਸਾਹਿਬ ਨੇ ਸਭਨਾਂ ਨੂੰ ਬਖਸ਼ੀ। ਫਿਰ ਮਲਕ ਪਾਤਸ਼ਾਹ ਨੇ ਜਿਹੜੇ ਦੋਵੇਂ ਕਿਲ੍ਹੇ ਨੇ, ਆਨੰਦਗੜ੍ਹ ਦਾ ਔਰ ਲੋਹਗੜ੍ਹ ਦਾ ਕਿਲ੍ਹਾ, ਇਹਨਾਂ ਦੋ ਫਤਿਹਗੜ੍ਹ ਔਰ ਲੋਹਗੜ੍ਹ ਦਾ ਜਿਹੜਾ ਕਿਲ੍ਹਾ ਹੈ, ਇਹਨਾਂ ਦੋਵਾਂ ਦੇ ਉੱਤੇ ਗੁਰੂ ਕੇ ਸਿੱਖ ਭਾਈ ਸ਼ੇਰ ਸਿੰਘ ਅਤੇ ਭਾਈ ਨਾਹਰ ਸਿੰਘ, ਇਹਨਾਂ ਦੋਵਾਂ ਨੂੰ ਜ਼ਿੰਮੇਵਾਰੀ ਦਿੱਤੀ। ਨਾਲ ਇਹਨਾਂ ਦੇ 500 ਸਿੱਖ ਜਿਹੜੇ ਉਹ ਇਹਨਾਂ ਨੂੰ ਬਖਸ਼ੇ ਵੀ ਤੁਸੀਂ ਇਹ ਦੋਵੇਂ ਕਿਲ੍ਹੇ ਸੰਭਾਲਣੇ ਨੇ। ਭਾਈ ਉਦੈ ਸਿੰਘ ਜੀ ਹੁਣੀ ਜਿਹੜੇ ਔਰ ਇਹਨਾਂ ਦੇ ਨਾਲ ਹੋਰ ਜਿਹੜੇ ਸਿੱਖ ਨੇ, ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਇਸੇ ਤਰ੍ਹਾਂ ਖੁੱਲ੍ਹੇ ਮੈਦਾਨ ਦੇ ਵਿੱਚ ਡਟ ਕੇ ਰਹਿਣਾ। ਸਾਰੀ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਜਿਹੜੀ ਜਿਵੇਂ ਜਿਵੇਂ ਜੰਗ ਦੇ ਵਿੱਚ ਜਾਣਾ ਨਾ, ਜਿਵੇਂ ਜਿਵੇਂ ਮੁਹਿੰਮ ਦੇ ਵਿੱਚ ਚੜ੍ਹ ਕੇ ਆਏ ਹੋਏ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੂੰ ਰੋਕਣਾ, ਸਤਿਗੁਰੂ ਨੇ ਉਹ ਸਾਰੇ ਗੁਰੂ ਕਿਆਂ ਸਿੱਖਾਂ ਨੂੰ ਜ਼ਿੰਮੇਵਾਰੀ ਦੇ ਤੀ। ਉੱਧਰੋਂ ਭੀਮ ਚੰਦ ਬੜਾ ਹੰਕਾਰੀ ਹੋਇਆ ਤੁਰਿਆ ਹੁੰਦਾ ਵੀ ਸਾਡੇ ਕੋਲ ਇੰਨੀ ਫੌਜ ਹੈ, ਇੱਕ ਅਨੰਦਪੁਰ 'ਤੇ ਛੱਡੋ, ਹੁਣ ਤਾਂ ਅਸੀਂ ਲਾਹੌਰ ਵੀ ਜਿੱਤ ਸਕਦੇ ਹਾਂ। ਉਹ ਇਸ ਹੰਕਾਰ 'ਚ ਹੀ ਤੁਰਿਆ ਆਉਂਦਾ। ਮਲਕ ਪਾਤਸ਼ਾਹ ਜੀ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਦੀ ਨਾ ਧਰਤੀ 'ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਦੇ ਤੀ ਅਤੇ ਉੱਥੇ ਜਾ ਕੇ ਖੜੋਗੇ ਜੀ ਜਿੱਥੇ ਪਹਾੜੀ ਰਾਜਿਆਂ ਨੇ ਚੜ੍ਹ ਕੇ ਆਉਣਾ, ਪਹਿਲਾਂ ਹੀ ਜਾ ਕੇ ਖੜੋਗੇ ਉਹਨਾਂ ਦੇ ਸਵਾਗਤ ਵਾਸਤੇ, ਆਪਣੇ ਕੋਲ ਸ਼ਸਤਰ ਲੈ ਕੇ ਆਪਣੇ ਆਪਣੇ ਹਥਿਆਰਾਂ ਨੂੰ ਸੰਭਾਲਦਿਆਂ ਹੋਇਆ। ਭਾਈ ਉਦੈ ਸਿੰਘ ਨੇ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਇੱਕ ਬੇਨਤੀ ਕੀਤੀ ਹੈ। ਬੇਨਤੀ ਕਰਦਿਆਂ ਉਹਨਾਂ ਸਭ ਤੋਂ ਪਹਿਲਾਂ ਬਚਨ ਇਹ ਆ ਕੇ ਵੀ ਸਤਿਗੁਰੂ ਪਾਤਸ਼ਾਹ ਜੀ ਉਹ ਤੁਸੀਂ ਸਭਨਾਂ ਦੇ ਹਿਰਦੇ ਦੀਆਂ ਜਾਣਦੇ ਹੋ,
ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੋਇਆ, ਤੁਹਾਡੇ ਤੋਂ ਕੁਝ ਛਿਪਿਆ ਨਹੀਂ ਹੋਇਆ, ਔਰ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਇਸ ਬੇਨਤੀ ਤੋਂ ਪਹਿਲਾਂ ਭਾਈ ਉਦੈ ਸਿੰਘ ਆਪਣੇ ਅੱਖੀਂ ਵੇਖ ਚੁੱਕੇ ਨੇ ਬਾਬਾ ਅਜੀਤ ਸਿੰਘ ਨੂੰ ਸ਼ਸਤਰ ਧਾਰਨ ਕੀਤਿਆਂ ਹੋਇਆ, ਵੀ ਉਹ ਵੀ ਐਂ ਤਿਆਰ ਬਰ ਤਿਆਰ ਯੋਧੇ ਵਾਂਗੂੰ ਖੜੋਤੇ ਹੋਏ ਨੇ। ਅਤੇ ਭਾਈ ਉਦੈ ਸਿੰਘ ਜੀ ਹੁਣ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਜਿਹੜੀ ਬੇਨਤੀ ਕਰਦੇ ਨੇ, ਉਹ ਬੇਨਤੀ ਗੁਰੂ ਪਾਤਸ਼ਾਹ ਕੀ ਪ੍ਰਵਾਨ ਕਰਦੇ ਨੇ, ਔਰ ਉਸ ਥਾਂ 'ਤੇ ਗੁਰੂ ਸਾਹਿਬ ਜੀ ਹੋਰ ਕਿਹੜਾ ਕੌਤਕ ਹੈ, ਕਿਹੜੀ ਰਚਨਾ ਹੈ, ਖੇਡ ਹੈ ਕਿਹੜੀ ਜਿਹੜੀ ਧੰਨ ਗੁਰੂ ਕਲਗੀਧਰ ਸਾਹਿਬ ਵਰਤਾਉਂਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ, ਜਿੱਥੇ ਆਪਾਂ ਲੜੀਵਾਰ ਇਤਿਹਾਸ ਵਿਚਾਰਨਾ ਹੈ ਉੱਥੇ ਨਾਲ ਨਾਲ ਅੱਜ ਮੀਰੀ ਔਰ ਪੀਰੀ ਦਿਵਸ ਵੀ ਹੈ। ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜਦੋਂ ਇਹ ਦੋ ਤਲਵਾਰਾਂ ਧਾਰਨ ਕੀਤੀਆਂ, ਉਹ ਦਿਵਸ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਖਸ਼ੇ ਹੋਏ ਇਸ ਸਿਧਾਂਤ ਨੂੰ ਸਮਝਣ ਲਈ ਲਈ ਆਪਾਂ ਗੁਰੂ ਬਖਸ਼ੀ ਮਤ ਮੁਤਾਬਕ ਯਤਨ ਕਰਾਂਗੇ ਵਿਚਾਰਨ ਦਾ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਆਪ ਕਰਵਾ ਲੈਣ, ਗੁਰੂ ਸਾਹਿਬ ਰਸਨਾ ਨੂੰ ਰਸ ਔਰ ਜਸ ਬਖਸ਼ਣ, ਆਪ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਵਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਭਾਈ ਉਹਦਾ ਸਿੰਘ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਨੇ ਵੀ ਮਲਕ ਪਾਤਸ਼ਾਹ ਜੀ ਉਹ ਤੁਸੀਂ ਜਾਣਦੇ ਸਾਰਿਆਂ ਦੇ ਹਿਰਦਿਆਂ ਦੀ ਆਓ, ਪਰ ਮੈਂ ਆਪ ਜੀ ਅੱਗੇ ਇੱਕ ਬੇਨਤੀ ਕਰਨ ਲੱਗਿਆ। ਹੁਣ ਉਹ ਜਿਹੜੀ ਬੇਨਤੀ ਹੈ ਉਹਦੇ ਵਿੱਚ ਖਿਆਲ ਰੱਖੋ ਜੀ, ਪਹਿਲਾਂ ਬਾਬਾ ਅਜੀਤ ਸਿੰਘ ਨੂੰ ਭਾਈ ਉਹਦਾ ਸਿੰਘ ਮਿਲ ਚੁੱਕੇ ਨੇ, ਉਹਨਾਂ ਨੂੰ ਤਿਆਰ ਬਰ ਤਿਆਰ ਵੇਖਿਆ, ਉਹਨਾਂ ਦੇ ਮਨ ਵਿੱਚ ਉਤਸ਼ਾਹ ਕਿੰਨਾ ਹੈ। ਬਾਬਾ ਅਜੀਤ ਸਿੰਘ ਨੇ ਆਪ ਜ਼ਾਹਰ ਕੀਤਾ ਵੀ ਬਸ ਇੱਕ ਵਾਰੀ ਗੁਰੂ ਸਾਹਿਬ ਆਗਿਆ ਦੇ ਦੇਣ ਗੁਰੂ ਪਿਤਾ ਜੀ, ਅਤੇ ਮੈਂ ਜੰਗ ਦੇ ਮੈਦਾਨ ਵਿੱਚ ਜਾ ਕੇ ਪਹਾੜੀ ਰਾਜਿਆਂ ਦੀ ਸੈਨਾ ਨਾਲ ਜੂਝਣਾ, ਪਹਾੜੀ ਰਾਜਿਆਂ ਨਾਲ ਜੂਝਣਾ। ਬਾਬਾ ਅਜੀਤ ਸਿੰਘ ਜੀ, ਹੁਣ ਇਹ ਸਾਰੀਆਂ ਵਿਚਾਰਾਂ ਭਾਈ ਉਹਦਾ ਸਿੰਘ ਔਰ ਬਾਬਾ ਅਜੀਤ ਸਿੰਘ ਜੀ ਦੇ ਵਿਚਾਲੇ ਨੇ। ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਬਾਬਾ ਅਜੀਤ ਸਿੰਘ ਜੀ ਦੇ ਪ੍ਰਤੀ। ਭਾਈ ਉਹਦਾ ਸਿੰਘ ਨੇ ਹੁਣ ਜਿਹੜੇ ਬਚਨ ਕੀਤੇ, ਕਹਿੰਦੇ ਸਤਿਗੁਰੂ ਪਾਤਸ਼ਾਹ ਜੀ, ਉਹ ਤੁਹਾਡੇ ਅੱਗੇ ਬੇਨਤੀ ਕਰਨੀ ਹੈ ਕਿ ਸਾਹਿਬਜ਼ਾਦਾ ਜੀ ਨੇ ਵੀ ਆਪਣੇ ਮਨ ਦੇ ਅੰਦਰ ਬਹੁਤ ਵੱਡੀ ਇੱਛਾ ਜਿਹੜੀ ਨਾ ਉਹ ਧਾਰਨ ਕੀਤੀ ਹੈ। ਸਾਹਿਬਜ਼ਾਦਾ ਚਾਹਤ ਭਾਰੀ, ਜੰਗ ਦੇ ਮੈਦਾਨ ਵਿੱਚ ਜਾਣ ਦੇ ਲਈ ਬਾਬਾ ਅਜੀਤ ਸਿੰਘ ਜੀ ਨੇ ਵੀ ਆਪਣੇ ਮਨ ਦੇ ਅੰਦਰ ਇੱਛਾ ਜਿਹੜੀ ਉਹ ਧਾਰੀ ਹੈ।

ਨੇ ਜੀ ਸ਼ਸਤਰ ਫੜ ਕੇ, ਸ਼ਸਤਰ ਧਾਰਨ ਕਰਕੇ ਜੰਗ ਨੂੰ ਘਾਲਣ ਦੀ ਇੱਛਾ ਧਾਰੀ ਹੈ ਵੀ ਜੰਗ ਦੇ ਵਿੱਚ ਜਿੱਥੇ ਬਾਕੀ ਸਿੱਖ ਚੱਲੇ ਨੇ ਜੂਝਣ ਵਾਸਤੇ ਉੱਥੇ ਮੈਂ ਵੀ ਜੰਗ ਦੇ ਮੈਦਾਨ ਵਿੱਚ ਜੂਝਣ ਜਾਣਾ, ਪਰ ਜੇ ਗੁਰੂ ਪਿਤਾ ਜੀ ਆਗਿਆ ਦੇਣ ਤਾਂ ਇਹ ਇੱਛਾ ਉਹਨਾਂ ਨੇ ਰੱਖੀ ਹੈ। ਔਰ ਸਾਰਿਆਂ ਸਿੰਘਾਂ ਨੇ ਉਹਨਾਂ ਨੂੰ ਧੀਰਜ ਦਿੱਤਾ ਹੈ, ਸਾਰਿਆਂ ਸਿੰਘਾਂ ਨੇ ਧੀਰਜ ਦਿੱਤਾ ਹੈ। ਔਰ ਸ਼ਸਤਰ ਹੁਣ ਉਹਨਾਂ ਦੇ ਕੋਲ ਨੇ। ਫਿਰ ਦੂਜੀ ਗੱਲ ਇਹ ਵੀ ਹੈ ਜੀ, ਹੈ ਤਾਂ ਗੁਰੂ ਸਪੁੱਤਰ ਨੇ, ਹੁਣ ਗੁਰੂ ਸਪੁੱਤਰ ਨੇ ਇੱਛਾ ਪ੍ਰਗਟ ਕੀਤੀ ਹੋਵੇ ਵੀ ਮੈਂ ਜੰਗ ਦੇ ਮੈਦਾਨ 'ਚ ਜੂਝਣ ਵਾਸਤੇ ਜਾਣਾ, ਗੁਰੂ ਕੇ ਸਿੱਖ ਰੋਕ ਨਹੀਂ ਸਕਦੇ, ਕਿਉਂ? ਆਖਿਰਕਾਰ ਗੁਰੂ ਪੁੱਤਰ ਨੇ, ਉਹਨਾਂ ਨੇ ਬੜਾ ਧੀਰਜ ਦਿੱਤਾ। ਫਿਰ ਉਹਨਾਂ ਨੇ ਹੁਣ ਭਾਈ ਉਦੈ ਸਿੰਘ ਨੇ ਗੁਰੂ ਕਲਗੀਧਰ ਸਾਹਿਬ ਅੱਗੇ ਬਚਨ ਕੀਤੇ, ਬੇਨਤੀ ਕੀਤੀ ਵੀ ਮਾਲਕ ਜੀ ਉਹਨਾਂ ਨੇ ਇਹ ਇੱਛਾ ਧਾਰੀ ਹੈ, ਉਹ ਚਾਹੁੰਦੇ ਨੇ ਵੀ ਤੁਸੀਂ ਆਗਿਆ ਦਿਓ, ਫਿਰ ਜੰਗ ਦੇ ਮੈਦਾਨ 'ਚ ਜਾਈਏ। ਉਹਨਾਂ ਨੂੰ ਸਾਰੇ ਸਿੰਘਾਂ ਨੇ ਧੀਰਜ ਦੇ ਰੋਕੇ।

ਅਸ ਗੁਰੂ ਪਿਤਾ ਜੀ ਉਹ ਤੁਹਾਡੇ ਕੋਲ ਨਾ ਆਉਣ ਦੇ ਵਿੱਚ ਸੰਗ ਲਾਜ ਮਹਿਸੂਸ ਕਰਦੇ ਨੇ, ਅਤੇ ਇਸ ਲਈ ਉਹ ਤੁਹਾਡੇ ਕੋਲ ਆ ਕੇ ਕੁਛ ਕਹਿ ਨਹੀਂ ਰਹੇ, ਪਰ ਇੱਛਾ ਉਹਨਾਂ ਨੇ ਵੀ ਧਾਰਨ ਕੀਤੀ ਹੋਈ ਹੈ। ਔਰ ਉਹਨਾਂ ਨੇ ਇੱਛਾ ਇਹੀ ਧਾਰਨ ਕੀਤੀ ਵੀ ਜਿਵੇਂ ਬਾਕੀ ਸਿੰਘ ਜੰਗ ਦੇ ਮੈਦਾਨ 'ਚ ਜੂਝਣਗੇ, ਅਸੀਂ ਵੀ ਜਾ ਕੇ ਜੂਝਾਂਗੇ, ਅਸੀਂ ਵੀ ਉਵੇਂ ਹੀ ਲੜਾਂਗੇ ਜਾ ਕੇ ਜੰਗ ਦੇ ਮੈਦਾਨ 'ਚ ਜਿਵੇਂ ਬਾਕੀ ਗੁਰੂ ਕੇ ਸਿੱਖ ਜੂਝਣ। ਪਰ ਆਪ ਜੀ ਦੇ ਕੋਲੋਂ ਉਹ ਲੱਜਾ ਰੱਖ ਰਹੇ ਨੇ, ਤੁਹਾਡੇ ਕੋਲ ਆ ਕੇ ਇਸ ਲਈ ਉਹ ਆਪਣੀ ਰਸਨਾ ਤੋਂ, ਆਪਣੇ ਮੁੱਖ ਤੋਂ ਕੋਈ ਵੀ ਬਚਨ

ਔਰ ਆਪ ਜੀ ਕਿਰਪਾ ਕਰੋ, ਮੈਨੂੰ ਹੁਕਮ ਦਿਓ ਵੀ ਮੈਂ ਸਾਹਿਬਜ਼ਾਦਾ ਜੀ ਦੇ ਨਾਲ ਜੰਗ ਦੇ ਮੈਦਾਨ 'ਚ ਜਾਵਾਂ। ਉਹਨਾਂ ਦੀ ਇੱਛਾ, ਉਹ ਜਾਣਾ ਚਾਹੁੰਦੇ ਨੇ, ਤੁਸੀਂ ਮੈਨੂੰ ਹੁਕਮ ਕਰੋ ਵੀ ਜੇ ਤੁਹਾਡੀ ਆਗਿਆ, ਤੁਹਾਡਾ ਹੁਕਮ ਹੋਵੇ ਤਾਂ ਮੈਂ ਉਹਨਾਂ ਦੇ ਨਾਲ ਜੰਗ ਦੇ ਮੈਦਾਨ 'ਚ ਜਾਣਾ। ਗਮਨੇ ਰਣ ਕੋ, ਜੰਗ ਦੇ ਮੈਦਾਨ 'ਚ ਜਾਵਾਂਗੇ। ਧਰ ਪਦ ਮਾਤ, ਆਪ ਜੀ ਦੇ ਚਰਨਾਂ ਉੱਤੇ ਸੀਸ ਰੱਖ ਕੇ ਆਪ ਜੀ ਹੁਕਮ ਕਰੋ, ਅਤੇ ਜਿਵੇਂ ਹੁਕਮ ਆਪ ਜੀ ਕਰੋਗੇ ਉਸੇ ਤਰ੍ਹਾਂ ਆਪ ਜੀ ਦੇ ਹੁਕਮ ਦੀ ਪਾਲਣਾ ਹੋਵੇਗੀ।

ਸਾਰੇ ਪਹਾੜੀ ਰਾਜਿਆਂ ਦੇ ਜਿਹੜੇ ਦਲ ਨੇ ਇਕੱਠੇ ਕਰ ਕਰਕੇ ਲੈ ਕੇ ਆਏ ਨਾ, ਟਿੱਡੀ ਦਲ ਜਿਹੜਾ ਲੈ ਕੇ ਆਏ ਇਹ, ਵੀ ਸਾਰੇ ਹੀ ਉੱਥੇ ਆ ਗਏ ਅਤੇ ਚਾਹੁੰਦੇ ਹਾਂ ਅਸੀਂ ਵੀ ਹੁਣ ਬਾਹਰ ਬਾਹਰ ਹੀ ਨਗਰ ਤੋਂ ਬਾਹਰ ਹੀ ਜੰਗ ਜਿਹੜੀ ਉਹ ਕਰ ਲਈ ਜਾਏ, ਨਗਰ ਦੇ ਵਿੱਚ ਨਾ ਜੰਗ ਹੋਵੇ। ਉਹਨਾਂ ਨੇ ਜੰਗ ਕਰਨ ਦੀ ਇੱਛਾ ਧਾਰੀ ਹੈ। ਆਪਾਂ ਗੁਰੂ ਪਾਤਸ਼ਾਹ ਜੀ ਉਹ ਤੁਹਾਡੇ ਹੁਕਮ ਅਨੁਸਾਰ ਹਾਂ, ਜਿਵੇਂ ਆਪ ਜੀ ਦੀ ਆਗਿਆ ਹੋਵੇਗੀ ਅਸੀਂ ਉਸੇ ਤਰ੍ਹਾਂ ਆਪ ਜੀ ਦੀ ਆਗਿਆ ਦੀ ਪਾਲਣਾ ਕਰਾਂਗੇ। ਅਤੇ ਉਹ ਸਾਰਾ ਦਲ ਲੈ ਕੇ ਹੁਣ ਆਪਣੇ ਉੱਪਰ ਚੜ੍ਹ ਆਏ ਨੇ, ਔਰ ਜਿਹੜੇ ਚੜ੍ਹ ਕੇ ਆਏ ਹੋਏ ਨੇ ਮਾਲਕ ਪਾਤਸ਼ਾਹ ਜੀ ਉਹ ਹੁਣ ਸਾਰੇ ਹੀ ਜੰਗ ਕਰਨ ਦੀ ਇੱਛਾ ਲੈ ਕੇ ਆਏ ਨੇ। ਤੁਸੀਂ ਹੁਕਮ ਕਰੋ ਹੁਣ ਅਸੀਂ ਕਿਸ ਤਰ੍ਹਾਂ ਉਹਨਾਂ ਦਾ ਮੁਕਾਬਲਾ

ਹੁਣ ਬਾਬਾ ਅਜੀਤ ਸਿੰਘ ਨੇ ਆ ਕੇ ਨਹੀਂ ਗੁਰੂ ਸਾਹਿਬ ਨੂੰ ਕਿਹਾ ਵੀ ਮੈਨੂੰ ਆਗਿਆ ਦਿਓ, ਮੈਂ ਜੰਗ ਦੇ ਮੈਦਾਨ 'ਚ ਜਾਣਾ ਹੈ। ਭਾਈ ਉਦੈ ਸਿੰਘ ਨਾਲ ਉਹਨਾਂ ਆਪਣੇ ਮਨ ਦੀ ਵਿਚਾਰ ਪ੍ਰਗਟ ਕੀਤੀ ਵੀ ਮੇਰੀ ਆਹ ਇੱਛਾ। ਭਾਈ ਉਦੈ ਸਿੰਘ ਨੇ ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕੀਤੀ ਵੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਹ ਚਾਹੁੰਦੇ ਨੇ। ਜਦੋਂ ਗੁਰੂ ਸਾਹਿਬ ਨੇ ਬਚਨ ਸੁਣੇ, ਹੁਣ ਇਹ ਤਾਂ ਹੈ ਨਹੀਂ ਜੀ ਗੁਰੂ ਸਾਹਿਬ ਨੂੰ ਉਤਸ਼ਾਹ ਨਹੀਂ ਹੈ, ਮਾਲਕ ਨੂੰ ਖੁਸ਼ੀ ਬਹੁਤ ਹੈ ਵੀ ਜਿਹੜੇ ਸਾਡੇ ਸਪੁੱਤਰ ਨੇ ਉਹਨਾਂ ਨੇ ਵੀ ਜੰਗ ਦੇ ਮੈਦਾਨ 'ਚੋਂ ਡਰ ਨਹੀਂ ਸਗੋਂ ਹੌਸਲਾ ਰੱਖ ਕੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਇੱਛਾ ਧਾਰੀ ਹੈ, ਜੰਗ ਤੋਂ ਡਰ ਨਹੀਂ ਰੱਖਿਆ ਉਹਨਾਂ ਨੇ। ਔਰ ਗੁਰੂ ਸਾਹਿਬ ਆਪ ਵੱਡੇ ਯੋਧੇ ਨੇ ਅਤੇ ਸੁਭਾਵਿਕ ਜਿਹੀ ਗੱਲ ਹੈ ਉਹ ਕਦੇ ਵੀ ਨਹੀਂ ਚਾਹੁਣਗੇ ਵੀ ਸਾਡਾ ਸਪੁੱਤਰ ਯੋਧਾ ਨਾ ਬਣੇ, ਕਦੇ ਵੀ ਨਹੀਂ ਵੀ ਸਾਡੇ ਸਪੁੱਤਰ ਜੰਗ ਦੇ ਮੈਦਾਨ 'ਚ ਨਾ ਜੂਝਣ, ਗੁਰੂ ਸਾਹਿਬ ਇਹ ਕਦੇ ਵੀ ਨਹੀਂ ਹੋਏ। ਹੈ ਨਾ, ਜੇ ਮਾਲਕ ਪਾਤਸ਼ਾਹ ਆਪ ਉਹਨਾਂ ਨੂੰ ਸ਼ਸਤਰ ਵਿੱਦਿਆ ਦੇਣ ਵਾਸਤੇ ਸਿੱਖਾਂ ਨੂੰ ਕਹਿ ਰਹੇ ਨੇ ਵੀ ਇਹਨਾਂ ਨੂੰ ਸ਼ਸਤਰ ਵਿੱਦਿਆ ਸਿਖਾਓ, ਅਤੇ ਸੁਭਾਵਿਕ ਜਿਹੀ ਗੱਲ ਹੈ ਵੀ ਗੁਰੂ ਸਾਹਿਬ ਚਾਹੁੰਦੇ ਨੇ ਵੀ ਸਾਡੇ ਸਪੁੱਤਰ ਵੀ ਯੋਧੇ ਬਣਨ, ਸੂਰਮੇ ਬਣਨ। ਹੁਣ ਬਾਬਾ ਅਜੀਤ ਸਿੰਘ ਜੀ ਦੇ ਬਚਨ ਬੇਨਤੀ ਅਤੇ ਭਾਈ ਉਦੈ ਸਿੰਘ ਕੋਲੋਂ ਸੁਣ ਲਈ ਵੀ ਆ ਬਾਬਾ ਅਜੀਤ ਸਿੰਘ ਜੀ ਦੀ ਬੇਨ, ਫਿਰ ਗੁਰੂ ਸਾਹਿਬ ਨੇ ਪਹਿਲੋਂ ਬਾਬਾ ਅਜੀਤ ਸਿੰਘ ਵੱਲ ਵੇਖਿਆ। ਜਦੋਂ ਉਹਨਾਂ ਵੱਲ ਵੇਖਿਆ ਨਾ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਤਨ ਉੱਤੇ ਸਜਾਏ ਹੋਏ ਸ਼ਸਤਰ ਵੇਖੇ, ਹੁਣ ਸਾਰੇ ਸ਼ਸਤਰ ਧਾਰਨ ਕੀਤੇ ਹੋਏ, ਤੇਗ ਵੀ ਧਾਰਨ ਕੀਤੀ ਹੋਈ, ਕਮਾਨ ਵੀ ਫੜਿਆ ਹੋਇਆ, ਤੀਰਾਂ ਦਾ ਪੱਥਾ ਵੀ ਟੰਗਿਆ ਹੋਇਆ, ਢਾਲ ਵੀ ਟੰਗੀ ਹੋਈ ਹੈ ਨਾ, ਸਾਰੇ ਸ਼ਸਤਰ ਉਹਨਾਂ ਕੋਲ ਨੇ। ਗੁਰੂ ਸਾਹਿਬ ਨੇ ਜਦੋਂ ਬਾਬਾ ਅਜੀਤ ਸਿੰਘ ਦੇ ਸੋਹਣੇ ਸਰੂਪ ਵੱਲ, ਸੁੰਦਰ ਸਜਾਏ ਸ਼ਸਤਰਾਂ ਵੱਲ ਵੇਖਿਆ ਨਾ, ਕਵੀ ਜੀ ਕਹਿੰਦੇ ਵੀ ਮਾਲਕ ਪਾਤਸ਼ਾਹ ਨੂੰ ਬਹੁਤ ਚੰਗਾ ਲੱਗਿਆ। ਮਤਲਬ ਬਾਬਾ ਅਜੀਤ ਸਿੰਘ ਦੇ ਤਨ ਉੱਤੇ ਸਜਾਏ ਸ਼ਸਤਰ ਵੇਖ ਕੇ ਗੁਰੂ ਸਾਹਿਬ ਦੇ ਮਨ ਅੰਦਰ ਵਿਚਾਰ ਕੀ ਹੈ ਵੀ ਸਾਡਾ ਸਪੁੱਤਰ ਬੜੀ ਸ਼ੋਭਾ ਪਾ ਰਿਹਾ ਔਰ ਬਹੁਤ ਹੀ ਸੁੰਦਰ ਨਜ਼ਰੀ ਆ ਰਿਹਾ, ਇੱਕ ਯੋਧਾ ਇੱਕ ਸੂਰਮਾ ਨਜ਼ਰ ਆ

ਵੀ ਹੁਣ ਇਹਨਾਂ ਨੇ ਜਿਹੜੀ ਕਾਮਨਾ ਰੱਖੀ ਆ ਉਹ ਜੰਗ ਕਰਨ ਦੀ ਰੱਖੀ ਹੈ, ਅਤੇ ਇਹਨਾਂ ਨੇ ਵਿੱਦਿਆ ਵੀ ਸਿੱਖੀ ਹੈ ਨਾ, ਜਿਹੜੀ ਸ਼ਸਤਰ ਵਿੱਦਿਆ ਉਹ ਸ਼ਸਤਰ ਵਿੱਦਿਆ ਵੀ ਇਹਨਾਂ ਨੇ ਸਿੱਖੀ ਹੈ। ਵਿੱਦਿਆ ਸਿੱਖੀ ਧਨੁੱਖ ਸਰਨ ਕੀ, ਹੈ ਨਾ, ਧਨੁੱਖ ਚਲਾਉਣ ਦੀ, ਤੀਰ ਚਲਾਉਣ ਦੀ ਜਿਹੜੀ ਉਹਨਾਂ ਨੇ ਸਿੱਖਿਆ ਹੈ, ਵਿੱਦਿਆ ਹੈ, ਸ਼ਸਤਰ ਅਭਿਆਸ ਹੈ, ਉਹ ਉਹਨਾਂ ਸਿੱਖਿਆ ਹੈ।

ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਨੂੰ ਸੰਬੋਧਨ ਕਰਕੇ ਕਿਹਾ, ਭਾਈ ਤੁਸੀਂ ਸ਼ਸਤਰ ਵਿੱਦਿਆ ਸਿੱਖੀ ਹੈ, ਹੁਣ ਸ਼ਸਤਰ ਵਿੱਦਿਆ ਜਿਹੜੀ ਤੁਸੀਂ ਸਿੱਖੀ ਹੈ ਉਸ ਸਿੱਖੀ ਹੋਈ ਸ਼ਸਤਰ ਵਿੱਦਿਆ ਦੀ ਪ੍ਰੀਖਿਆ ਦੀ ਵਾਰੀ ਹੈ। ਜਿੱਥੇ ਪ੍ਰੀਖਿਆ ਦੀ ਵਾਰੀ ਹੈ ਉੱਥੇ ਤੁਹਾਡੇ ਅਭਿਆਸ, ਤੁਹਾਡਾ ਸ਼ਸਤਰਾਂ ਦਾ ਅਭਿਆਸ ਕਿੰਨਾ ਹੈ, ਹੁਣ ਉਹ ਸਾਰਾ ਕੁਝ ਸਾਹਮਣ। ਜਿਵੇਂ ਬਾਬਾ ਅਜੀਤ ਸਿੰਘ ਦਾ ਅਭਿਆਸ ਹੈ, ਜਿਵੇਂ ਉਹਨਾਂ ਨੇ ਸ਼ਸਤਰ ਵਿੱਦਿਆ ਸਿੱਖੀ ਆ, ਉਹਦੀ ਇੱਕ ਪ੍ਰੀਖਿਆ ਹੈ। ਬਸ ਮਾਲਕ ਕਹਿੰਦੇ ਭਾਈ ਤੁਸੀਂ ਵਿੱਦਿਆ ਲਈ ਹੈ, ਹੁਣ ਦੁਸ਼ਮਣ ਨੂੰ ਮਾਰਨ ਦਾ ਵੇਲਾ ਹੈ, ਦੁਸ਼ਮਣ ਨੂੰ ਰੋਕਣ ਦਾ ਵੇਲਾ ਹੈ, ਮਾਰਨ ਦਾ ਵੇਲਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਤੇਰੀ ਉਸ ਲਈ ਹੋਈ ਵਿੱਦਿਆ ਦੀ ਹੁਣ ਪਰਖ ਕਰਨੀ ਚਾਹੁੰਦੇ ਹਾਂ, ਜਾਓ ਤੁਸੀਂ ਜੰਗ ਦੇ ਮੈਦਾਨ ਅੰਦਰ। ਜੇ ਤੁਸੀਂ ਕਾਮਨਾ ਧਾਰੀ ਹੈ ਤਾਂ ਫਿਰ ਜੰਗ ਦੇ ਮੈਦਾਨ ਅੰਦਰ ਤੁਸੀਂ ਆਪਣੇ ਸ਼ਸਤਰ ਸੰਭਾਲ ਕੇ ਹੁਣ ਪ੍ਰਵੇਸ਼ ਕਰੋ। ਗੁਰੂ ਸਾਹਿਬ ਨੇ ਹੁਕਮ ਕੀਤਾ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਦਾ, ਅਤੇ ਬਾਬਾ ਅਜੀਤ ਸਿੰਘ ਨੇ ਪਹਿਲਾਂ ਆਪਣੇ ਗੁਰੂ ਪਿਤਾ ਜੀ ਦੇ ਚਰਨਾਂ ਉੱਤੇ ਸੀਸ ਰੱਖ ਕੇ ਨਮਸਕਾਰ ਕੀਤਾ।

ਕਹਿੰਦੇ ਇਹਦੇ ਨਾਲੋਂ ਚੰਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਵੀ ਇੱਕ ਯੋਧਾ ਜੰਗ ਦੇ ਮੈਦਾਨ 'ਚ ਜੂਝਣਾ ਚਾਹੁੰਦਾ ਅਤੇ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਛਤਰੀ ਸੂਰਮੇ ਵਾਸਤੇ ਸ਼ਬਦ, ਛਤਰੀ ਕੋ ਪੂਤ ਹੋਂ ਬਾਹਮਣ ਕੋ ਨਾ ਹੈ, ਯੋਧਿਆਂ ਦੇ ਸਪੁੱਤਰ ਹਾਂ ਅਸੀਂ, ਯੋਧਿਆਂ ਦਾ ਘਰਾਣਾ ਹੈ ਸਾਡਾ। ਗੁਰੂ ਸਾਹਿਬ ਕਹਿੰਦੇ ਭਾਈ ਇਹ ਤਾਂ ਬੜੀ ਚੰਗੀ ਗੱਲ ਹੈ ਵੀ ਇੱਕ ਯੋਧੇ ਨੇ ਜੰਗ ਦੇ ਮੈਦਾਨ ਅੰਦਰ ਜਾ ਕੇ ਜੂਝਣ ਦੀ ਇੱਛਾ ਧਾਰੀ ਹੈ, ਇਹ ਤੋਂ ਹੋਰ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ, ਇਹ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਔਰ ਇੱਕ ਸੂਰਮੇ ਨੇ, ਇੱਕ ਯੋਧੇ ਨੇ ਜਿੱਥੇ ਇੱਛਾ ਧਾਰੀ ਹੈ ਉੱਥੇ ਉਹ ਚਾਹੁੰਦਾ ਹੈ ਵੀ ਮੈਂ ਜੰਗ ਦੇ ਮੈਦਾਨ ਅੰਦਰ ਜਾ ਕੇ ਆਪਣੇ ਦੁਸ਼ਮਣਾਂ ਦੇ

ਸਤਿਗੁਰੂ ਕਲਗੀਧਰ ਸਾਹਿਬ ਨੇ ਹੁਕਮ ਕੀਤਾ, ਬਾਬਾ ਅਜੀਤ ਸਿੰਘ ਨੇ ਆਪਣੇ ਕੰਨੀ ਸੁਣਿਆ ਅਤੇ ਮਨ ਅੰਦਰ ਬੜਾ ਉਤਸ਼ਾਹ ਭਰ ਗਿਆ ਵੀ ਹੁਣ ਮੈਨੂੰ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਕੋਈ ਰੋਕ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ, ਕਿਉਂਕਿ ਗੁਰੂ ਪਿਤਾ ਜੀ ਨੇ ਆਪ ਹੁਕਮ ਕੀਤਾ, ਆਪ ਉਹਨਾਂ ਨੇ ਆਗਿਆ ਦਿੱਤੀ ਹੈ ਅਤੇ ਉਹਨਾਂ ਦੀ ਆਗਿਆ ਦੇ ਖਿਲਾਫ ਹੁਣ ਕੋਈ ਨਹੀਂ ਜਾਏਗਾ, ਕੋਈ ਵੀ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਮੈਨੂੰ ਰੋਕ

ਸਤਿਗੁਰੂ ਨੇ ਜਿਵੇਂ ਬਾਬਾ ਉਦੈ ਸਿੰਘ ਜੀ ਨੇ ਨਾ, ਭਾਈ ਉਦੈ ਸਿੰਘ ਨੇ ਕਿਹਾ ਸੀ ਵੀ ਤੁਸੀਂ ਹੁਕਮ ਕਰੋ ਜੀ, ਮੈਂ ਉਹਨਾਂ ਦੇ ਨਾਲ ਜੰਗ ਦੇ ਮੈਦਾਨ 'ਚ ਜਾਵਾਂਗਾ। ਸਤਿਗੁਰੂ ਨੇ ਉਸੇ ਤਰ੍ਹਾਂ ਵਚਨ ਕੀਤੇ ਨਾ, ਮਾਲਕ ਨੇ ਭਾਈ ਉਦੈ ਸਿੰਘ ਨੂੰ, ਕਿਉਂਕਿ ਉਹ ਵੀ ਕੋਲੇ ਖੜ੍ਹੇ ਬਾਬਾ ਅਜੀਤ ਸਿੰਘ ਜੀ ਵੀ, ਹੈ ਨਾ, ਗੁਰੂ ਸਾਹਿਬ ਨੇ ਹੁਕਮ ਫਰਮਾਇਆ, ਬਾਬਾ ਅਜੀਤ ਸਿੰਘ ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਪਰ ਨਾਲ ਉਹਨਾਂ ਇਹ ਕਿਹਾ ਵੀ ਤੁਸੀਂ ਭਾਈ ਉਦੈ ਸਿੰਘ ਨੂੰ ਆਪਣੇ ਨਾਲ ਲਵੋ ਅਤੇ ਆਪਣੇ ਨਾਲ ਲੈ ਕੇ ਜੰਗ ਦੇ ਮੈਦਾਨ ਵਿੱਚ ਆਪਣੇ ਦੁਸ਼ਮਣਾਂ ਦੇ ਸਾਹਮਣੇ ਖੜੋ ਕੇ, ਸਨਮੁੱਖ ਹੋ ਕੇ ਉਹਨਾਂ ਦੇ ਨਾਲ ਜੰਗ ਕਰੋ। ਉਹਨਾਂ ਦਾ ਮੁਕਾਬਲਾ ਹੁਣ ਉਹਨਾਂ ਦੇ ਸਾਹਮਣੇ ਖੜੋ ਕੇ

ਵੀ ਉਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ। ਜਿਹੜੀ ਵੈਰੀ ਦਲ ਵੈਰੀਆਂ ਦੀ ਫੌਜ ਆ ਰਹੀ ਹੈ ਨਾ, ਪਹਾੜੀ ਰਾਜਿਆਂ ਦੀ ਫੌਜ ਜਾਂ ਉਹ ਆਪਣੇ ਸਿਪਾਹੀ ਲੈ ਕੇ, ਉਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ, ਜੰਗ ਦੇ ਮੈਦਾਨ ਅੰਦਰ ਡਟ ਕੇ ਖੜੋਣਾ ਹੈ, ਦ੍ਰਿੜਤਾ ਨਾਲ ਖੜੋਣਾ, ਆਪਣੇ ਕਦਮ ਪਿੱਛੇ ਨਹੀਂ ਕਰਨੇ, ਉਹਨਾਂ ਨੂੰ ਅੱਗੇ ਵਧਣ ਨਹੀਂ ਦੇਣਾ ਅਤੇ ਆਪ ਪਿੱਛੇ ਹੋਣਾ ਕੋਈ ਨਹੀਂ। ਔਰ ਜਿੱਥੇ ਅਗਾਂਹ ਵੱਧ ਕੇ ਲੜਨਾ, ਪਿਛਾਂਹ ਹੋ ਕੇ ਨਹੀਂ, ਅੱਗੇ ਵੱਧ ਕੇ ਲੜਨਾ, ਜੂਝਣਾ, ਅੱਗੇ ਵੱਧ ਕੇ ਜੰਗ ਦੇ ਮੈਦਾਨ ਅੰਦਰ ਜੂਝਣਾ, ਔਰ ਆਪਣੇ ਕਿਲੇ ਦੇ ਨਜ਼ਦੀਕ ਰਹਿਣਾ। ਹੁਣ ਭਾਈ ਉਦੈ ਸਿੰਘ ਨੂੰ ਜਿਵੇਂ ਸਾਰੀ ਜ਼ਿੰਮੇਵਾਰੀ ਲਾਈ ਵੀ ਤੁਸੀਂ ਹੈ ਨਾ, ਸਾਰੇ ਪਾਸੇ ਖਿਆਲ ਰੱਖਣਾ, ਇਸੇ ਤਰ੍ਹਾਂ ਖੁੱਲ੍ਹੇ ਮੈਦਾਨ, ਉਵੇਂ ਬਾਬਾ ਅਜੀਤ ਸਿੰਘ ਜੀ ਨੂੰ ਵੀ ਆਖਿਆ, ਕਿਉਂਕਿ ਭਾਈ ਉਦੈ ਸਿੰਘ ਨਾਲ ਰਹਿਣਗੇ ਹੁਣ ਅਜੀਤ ਸਿੰਘ ਜੀ ਦੇ। ਫਿਰ ਮਾਲਕ ਪਾਤਸ਼ਾਹ ਨੇ ਕਿਹਾ, ਭਾਈ ਹੁਣ ਆਪਣੇ ਕਿਲੇ ਦੇ ਨਜ਼ਦੀਕ ਤੁਸੀਂ

ਹੁਕਮ ਬਹੁਤ ਚੰਗਾ ਲੱਗਾ, ਬੜੀ ਖੁਸ਼ੀ ਹੋਈ ਮਨ ਨੂੰ। ਔਰ ਜਿਵੇਂ ਗੁਰੂ ਪਿਤਾ ਜੀ ਨੇ ਕਿਹਾ ਉਵੇਂ ਹੀ ਸਾਰੇ ਹੁਕਮ ਦੀ ਪਾਲਣਾ ਕੀਤੀ ਵੀ ਜੇ ਜੰਗ ਦੇ ਮੈਦਾਨ 'ਚ ਤੁਸੀਂ ਜਾਣਾ ਤਾਂ ਬੜੀ ਚੰਗੀ ਗੱਲ ਹੈ, ਪਰ ਨਾਲ ਤੁਹਾਡੇ ਭਾਈ ਉਦੈ ਸਿੰਘ ਜੀ ਜਾਣਗੇ। ਗੁਰੂ ਸਾਹਿਬ ਦੇ ਹਰ ਹੁਕਮ ਨੂੰ ਸਿਰ ਮੱਥੇ ਕਰਕੇ ਮੰਨ ਲਿਆ, ਜਿੱਥੇ ਮੰਨਿਆ ਉੱਥੇ ਕਵੀ ਜੀ ਕਹਿੰਦੇ ਹੱਥ ਬੰਦ ਕਰ, ਦੋਵੇਂ ਹੱਥ ਬੰਨ ਲਏ, ਭਾਵ ਜੋੜ ਲਏ ਦੋਵੇਂ ਹੱਥ, ਅਤੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਾ ਪਦ ਅਰਬਿੰਦ ਬੰਦ ਕਰ ਬੰਦੇ ਹੋ। ਮਾਲਕ ਪਾਤਸ਼ਾਹ ਦੇ ਜਿਹੜੇ ਅਰਬਿੰਦ ਚਰਨ ਕਮਲ ਨੇ ਜਿਹੜੇ ਗੁਰੂ ਸਾਹਿਬ, ਪਦ ਮਤਲਬ ਚਰਨ, ਅਰਬਿੰਦ ਕਮਲ ਵਰਗੇ, ਕਮਲ ਵਰਗੇ ਸੋਹਣੇ ਚਰਨਾਂ ਦੇ ਉੱਤੇ ਫਿਰ ਬਾਬਾ ਅਜੀਤ ਸਿੰਘ ਜੀ ਆਪਣਾ ਮਸਤਕ ਰੱਖਦੇ ਨੇ ਅਤੇ ਹੱਥ ਜੋੜ ਕੇ ਗੁਰੂ ਕਲਗੀਧਰ ਸਾਹਿਬ ਜੀ ਅੱਗੇ ਨਮਸਕਾਰ ਕਰਦੇ।

ਬਾਬਾ ਅਜੀਤ ਸਿੰਘ ਨੂੰ ਨਾਲ 100 ਸਿਪਾਹੀ ਦਿੱਤੇ ਨਾ, 100 ਸਿਪਾਹੀ ਦੇ ਕੇ ਅਤੇ ਆਪ ਹੁਣ ਗੁਰੂ ਪਿਤਾ ਜੀ ਨੇ ਇੱਕ ਘੋੜਾ ਸੋਹਣਾ ਚੰਗਾ ਬਲੀ ਘੋੜਾ ਮੰਗਵਾਇਆ ਅਤੇ ਮੰਗਵਾ ਕੇ ਬਾਬਾ ਅਜੀਤ ਸਿੰਘ ਨੂੰ ਉਸ ਘੋੜੇ ਉੱਤੇ ਅਸਵਾਰ ਹੋਣ ਲਈ ਬਚਨ ਆਖੇ।

ਬਾਬਾ ਅਜੀਤ ਸਿੰਘ ਜੀ ਪਹਿਲਾਂ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਉਸ ਸਥਾਨ 'ਤੇ ਪਹੁੰਚੇ ਜਿਹੜਾ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉੱਥੇ ਬਣਿਆ ਹੋਇਆ ਨਾ, ਗੁਰੂ ਸਾਹਿਬ ਨੇ ਜਿਹੜੇ ਅਸਥਾਨ 'ਤੇ ਇਉਂ ਕਹਿ ਲਓ ਵੀ ਗੁਰੂ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ, ਉਸ ਸਥਾਨ 'ਤੇ ਜਾ ਕੇ ਪਹਿਲਾਂ ਨਮਸਕਾਰ ਕੀਤੀ। ਬਾਬਾ ਅਜੀਤ ਸਿੰਘ ਨੇ ਆਪਣੇ ਦਾਦਾ ਜੀ ਦੇ ਅਸਥਾਨ 'ਤੇ ਜਾ ਕੇ ਹੱਥ ਜੋੜ ਕੇ ਪਹਿਲਾਂ ਵੰਦਨਾ ਕੀਤੀ।

ਤੇ ਭਾਈ ਉਹਦਾ ਸਿੰਘ ਜੀ ਨੂੰ ਸੰਬੋਧਨ ਕਰਕੇ ਆਖਿਆ ਵੀ ਭਾਈ ਉਹਦਾ ਸਿੰਘ ਜੀ ਚਲੋ ਆਪਾਂ ਵੀ ਉਸ ਸਥਾਨ ਤੇ ਚੱਲੀਏ ਜਿੱਥੇ ਸਾਰੇ ਗੁਰੂ ਕੇ ਸਿੱਖਾਂ ਦੀ ਫੌਜ ਖੜੋਤੀ ਹੋਈ ਹੈ, ਵੀ ਚਲੋ ਜਿੰਨੀ ਛੇਤੀ ਹੋ ਸਕੇ ਓਨੀ ਛੇਤੀ ਆਪਾਂ ਵੀ ਚੱਲ ਕੇ ਉਸ ਥਾਂ ਤੇ ਖੜੋਂਦੇ ਹਾਂ।

ਫਿਰ ਜੀ ਉਹਨਾਂ ਨੇ ਆਪਣੇ ਚੰਚਲਬਾਜ਼ੀ ਨੂੰ, ਹੈ ਨਾ, ਚੰਚਲਬਾਜ਼ੀ ਮਤਲਬ ਜਿਹੜਾ ਬਹੁਤ ਬਲੀ ਅਤੇ ਚੰਚਲ, ਬੜਾ ਫੁਰਤੀਲਾ ਘੋੜਾ ਜਿਹੜਾ, ਉਹਨੂੰ ਸੰਭਾਲਿਆ। ਉਹਨੂੰ ਸੰਭਾਲਦਿਆਂ ਹੋਇਆਂ ਅਤੇ ਆਪਣੇ ਜਿਹੜੇ ਸ਼ਸਤਰ ਨੇ, ਖਰ, ਖਪਰਾ, ਧਨ, ਗੁਣ ਬਗਰਾਵ, ਚਿੜੇ ਵਿੱਚ ਪਾਉਂਦੇ ਨੇ ਆਪਣੇ ਤੀਰ ਜਿਹੜੇ ਨਾ, ਚੌੜੇ ਚੌੜੇ ਮੂੰਹਾਂ ਵਾਲੇ, ਖਪਰਾ ਵਰਗੇ ਨਾ, ਉਹਨਾਂ ਤੀਰਾਂ ਨੂੰ ਫਿਰ ਕਮਾਨ ਦੇ ਚਿਲੇ ਉੱਤੇ ਚੜਾਉਂਦੇ

ਬਾਬਾ ਅਜੀਤ ਸਿੰਘ ਜੀ ਉੱਥੇ ਪਹੁੰਚ ਕੇ ਜਿੱਥੇ ਸਾਰੇ ਸਿੱਖ ਬੈਠੇ ਹੋਏ ਨਾ, ਹੁਣ ਉਹ ਪਹਿਲਾਂ ਹੀ ਅਗਾਂਹ ਜਾ ਕੇ ਬਹਿ ਕੇ ਨਾ ਵੀ ਜਦੋਂ ਫੌਜ ਆਏਗੀ ਉੱਧਰੋਂ ਜਦੋਂ ਨਗਾਰੇ ਵੱਜਣਗੇ ਉਹ ਆਪਣੀ ਬੰਦੂਕਾਂ ਨਾਲ ਜਾਂ ਕਿਸੇ ਤਰ੍ਹਾਂ ਵੀ ਉਹ ਹਮਲਾ ਕਰਨਗੇ ਤਾਂ ਅਸੀਂ ਉਸੇ ਵੇਲੇ ਜਵਾਬੀ ਕਾਰਵਾਈ ਕਰਨੀ, ਉਸੇ ਵੇਲੇ ਜਵਾਬੀ ਹਮਲਾ ਕਰ ਦੇਣਾ। ਸਾਰੇ ਉਡੀਕ ਵਿੱਚ ਬਹਿ ਕੇ ਜੀ, ਦੇਖੋ ਹੈਰਾਨੀ ਦੀ ਗੱਲ ਹੈ, ਗੁਰੂ ਸਾਹਿਬ ਨੂੰ ਪਤਾ ਵੀ ਹੈ ਵੀ ਜੰਗ ਹੋਣੀ ਹੈ ਔਰ ਬੜਾ ਘਮਸਾਨ ਦਾ ਜੰਗ ਹੋਣਾ, ਅਤੇ ਇਸ ਘਮਸਾਨ ਦੇ ਜੰਗ ਵਿੱਚ ਜਿੱਤ ਵੀ ਸਾਡੀ ਹੋਣੀ ਹੈ, ਗੁਰੂ ਸਾਹਿਬ ਇਹ ਵੀ ਜਾਣਦੇ ਨੇ, 'ਚ ਕੋਈ ਦੋਰਾਵਾ ਨਹੀਂ। ਪਰ ਮਾਲਕ ਪਾਤਸ਼ਾਹ ਨੇ ਫਿਰ ਵੀ ਸਿੱਖਾਂ ਨੂੰ ਪਹਿਲਾਂ ਸੁਚੇਤ ਕਰਕੇ ਅੱਗੇ ਤੋਰਤਾ। ਇਹ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਚੜ੍ਹ ਕੇ ਆਏਗਾ ਫਿਰ ਵੇਖਾਂਗੇ, ਹੈ ਨਾ, ਜਦੋਂ ਇੱਥੇ ਪਹੁੰਚ ਜਾਣਗੇ ਫਿਰ ਆਪਾਂ ਤਿਆਰੀ ਕਰਾਂਗੇ, ਨਹੀਂ। ਗੁਰੂ ਸਾਹਿਬ ਨੇ ਉਹ ਪਾਵਨ ਬੋਲ ਹਮੇਸ਼ਾ ਆਪਣੇ ਜ਼ਿਹਨ ਵਿੱਚ ਰੱਖਣ ਵਾਸਤੇ ਸਾਨੂੰ ਕਿਹਾ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ, ਅੱਗੇ ਨੂੰ ਵਿਚਾਰ ਕੇ ਚੱਲਣਾ। ਅਤੇ ਗੁਰੂ ਪਾਤਸ਼ਾਹ ਜੀ ਨੇ ਪਹਿਲੋਂ ਸਿੰਘਾਂ ਨੂੰ ਸੁਚੇਤ ਕਰਦਾ, ਔਰ ਸਿੱਖ ਵੇਖੋ ਜੀ ਕਿੱਡੇ ਦ੍ਰਿੜਤਾ ਵਾਲੇ ਅਤੇ ਕਿੱਡੀ ਦਲੇਰੀ ਵਾਲੇ, ਜਿਹੜੇ ਪਹਿਲਾਂ ਹੀ ਜਾ ਕੇ ਬਹਿ ਗਏ ਵੀ ਜੰਗ ਹੋਣੀ ਹੈ ਔਰ ਜੰਗ ਦਾ ਨਤੀਜਾ ਕੀ ਹੋਣਾ ਇਹ ਨਹੀਂ ਪਤਾ, ਸਿੱਖਾਂ ਨੂੰ ਨਹੀਂ ਪਤਾ ਵੀ ਜੰਗ ਦਾ ਨਤੀਜਾ ਕੀ ਹੋਣਾ, ਜੰਗ ਦੇ ਮੈਦਾਨ 'ਚ ਕਿੰਨੇ ਸ਼ਹਾਦਤ ਦਾ ਜਾਮ ਪੀ ਜਾਣਾ, ਕਿੰਨੇ ਜੰਗ ਦੇ ਮੈਦਾਨ ਅੰਦਰ ਬੜੇ ਜ਼ਖਮ ਖਾਣੇ, ਫੱਟ ਖਾਣੇ, ਕਿਸੇ ਨੂੰ ਨਹੀਂ ਪਤਾ। ਪਰ ਇੱਕ ਹਿਸਾਬ ਨਾਲ ਸਾਰੇ ਇਹੀ ਸੋਚ ਕੇ ਚੱਲੇ ਨੇ ਵੀ ਜੰਗ ਦੇ ਮੈਦਾਨ 'ਚ ਅਸੀਂ ਚੱਲੇ ਹਾਂ ਅਤੇ ਸ਼ਹਾਦਤਾਂ ਦੇ ਜਾਮ ਪੀਣੇ ਨੇ ਸਾਰੇ। ਹੁਣ ਉਹ ਜਿੰਨੇ ਵੀ ਸਿੱਖ ਗਏ ਜੀ ਉੱਥੇ, ਉਹ ਪਹਿਲਾਂ ਹੀ ਜਾ ਕੇ ਬਹਿ ਗਏ ਨਾ, ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਜੰਗ ਕਰਨੀ ਹੈ, ਉਹ ਪਹਿਲਾਂ ਹੀ ਜਾ ਕੇ ਬਹਿ ਗਏ ਵੀ ਕਦੋਂ ਦੁਸ਼ਮਣ ਆਵੇ ਤਾਂ ਅਸੀਂ ਮੁਕਾਬਲਾ ਕਰੀਏ। ਇਹ ਹੌਂਸਲਾ ਜਿਹੜਾ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਆ ਹੋਇਆ। ਇਸ ਤਰ੍ਹਾਂ ਜੀ ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹ ਭਾਈ ਉਹਦਾ ਸਿੰਘ ਨੂੰ ਕਹਿ ਕੇ ਅਤੇ ਨਾਲ ਆਪਣੇ ਲੈ ਗਏ, ਉੱਥੇ ਜਾ ਪਹੁੰਚੇ ਜਿੱਥੇ ਸਾਰੇ ਸਿੰਘ ਬੈਠੇ ਹੋਏ ਨੇ। ਜਦੋਂ ਉਹਨਾਂ ਨੇ ਵੇਖਿਆ ਵੀ ਬਾਬਾ ਅਜੀਤ ਸਿੰਘ ਵੀ ਸਾਡੇ ਨਾਲ ਆ ਕੇ ਬੈਠੇ, ਉਹ ਵੇਖ ਕੇ ਬਾਬਾ ਅਜੀਤ ਸਿੰਘ ਦੀ ਸੋਹਣੀ ਸਵਰੂਪ ਨੂੰ, ਸੋਹਣੀ ਕਾਇਆ ਨੂੰ ਵੇਖ ਕੇ, ਸੋਹਣੇ ਸ਼ਸਤਰ ਸਜਾਏ ਹੋਏ ਵੇਖ ਕੇ ਅਤੇ ਬੜੇ ਉਤਸ਼ਾਹਿਤ ਹੁੰਦੇ ਹਨ।

ਸਿੱਖਾਂ ਨੇ ਵੇਖ ਕੇ ਨਾ, ਪਹਿਲਾਂ ਬਾਬਾ ਅਜੀਤ ਸਿੰਘ ਜੀ ਵੱਲ ਜਦੋਂ ਉਹਨਾਂ ਵੇਖਿਆ, ਬੜੇ ਆਨੰਦਿਤ ਹੋਏ, ਬਹੁਤ ਆਨੰਦ, ਬੜੀ ਖੁਸ਼ੀ ਮਿਲੀ ਉਹਨਾਂ ਨੂੰ ਮਨ ਕਰਕੇ। ਅਤੇ ਨਾਲ ਹੀ ਉਹ ਫਿਰ ਬਾਬਾ ਅਜੀਤ ਸਿੰਘ ਜੀ ਨਾਲ ਫਤਿਹ ਸਾਂਝੀ ਕਰਦੇ ਨਾ, ਗੁਰਫਤਿਹ ਜਿਹੜੀ ਉਹ ਸਾਂਝੀ ਕਰਕੇ ਅਤੇ ਉਸ ਥਾਂ ਦੇ ਉੱਤੇ ਫਿਰ ਟਿਕ ਜਾਂਦੇ।

ਦਿਆਂ ਹੋਇਆ ਨਾ ਆਪ ਆਪਣੇ ਸਿੱਖਾਂ ਦੇ ਨਾਲ ਸਾਥੀਆਂ ਦੇ ਨਾਲ ਸਾਰਿਆਂ ਨੂੰ ਸੁਚੇਤ ਕਰਕੇ ਤੋਰਿਆ, ਕਹਿੰਦੇ ਚਲੋ ਭਾਈ ਆਪਾਂ ਅੱਗੇ ਚੱਲੀਏ। ਅਤੇ ਅੱਗੇ ਹੋ ਕੇ ਆਪਾਂ ਆਪਣੇ ਦੁਸ਼ਮਣਾਂ ਨਾਲ ਦੋ ਹੱਥ ਕਰਦੇ ਹਾਂ, ਇੱਥੋਂ ਆਪਾਂ ਅਗਾਂਹ

ਜਿਹੜੇ ਵਾਕ ਨੇ ਉਹਨਾਂ ਨੂੰ ਚੇਤੇ ਕੀਤਾ। ਹੁਣ ਗੁਰੂ ਪਿਤਾ ਜੀ ਦੇ ਵਾਕ ਕੀ ਸੀ? ਵੀ ਕਿਲੇ ਦੇ ਕੋਲੇ ਰਹਿਣਾ, ਉਹਨਾਂ ਵਾਕਾਂ ਨੂੰ ਉਹਨਾਂ ਬਚਨਾਂ ਨੂੰ ਚੇਤੇ ਕੀਤਾ ਅਤੇ ਬਚਨਾਂ ਨੂੰ ਚੇਤੇ ਕਰਕੇ ਨਾ, ਔਰ ਫਿਰ ਉਹਨਾਂ ਨੇ ਤਤ ਛੇਨਣ ਕਰੈਂ ਹਟਾਵਨ ਕਹਿ ਤਤਕਾਲਾ, ਜਿਹੜੇ ਕਹਿੰਦੇ ਵੀ ਆਪਾਂ ਅੱਗੇ ਚੱਲ ਕੇ ਲੜਦੇ ਹਾਂ ਅਗਾਂਹ ਹੋ ਗਏ, ਉਹਨਾਂ ਨੂੰ ਹਟਾਇਆ, ਉਹਨਾਂ ਨੂੰ ਰੋਕਿਆ ਉਸੇ ਵੇਲੇ ਆਖ ਕੇ ਵੀ ਗੁਰੂ ਪਿਤਾ ਜੀ ਨੇ ਇਸ ਕਰਮ ਨੂੰ ਕਰਨ ਤੋਂ ਇਨਕਾਰ ਕੀਤਾ, ਸਗੋਂ ਇਹ ਕਿਹਾ ਵੀ ਕਿਲੇ ਦੇ ਕੋਲ ਰਹਿ ਕੇ ਅਤੇ ਫੇਰ ਆਪਣੇ ਵੈਰੀ ਜਿਹੜੇ ਉਹਨਾਂ

ਗੁਰੂ ਪਾਤਸ਼ਾਹ ਜੀ ਦਾ, ਗੁਰੂ ਪਿਤਾ ਜੀ ਦਾ ਆਖਿਆ ਹੋਇਆ ਬੋਲ ਆਪਾਂ ਉਲੰਘਣਾ ਨਹੀਂ। ਉਲੰਘਣਾ ਤੋਂ ਭਾਵ ਹੁੰਦਾ ਵੀ ਟਾਲ ਮਟੋਲ ਕਰਨਾ, ਵੀ ਆਪਾਂ ਗੁਰੂ ਪਿਤਾ ਜੀ ਦੇ ਬੋਲਾਂ ਤੋਂ ਟਾਲਣਾ ਨਹੀਂ ਕਰਨੀ, ਵੀ ਜੇ ਉਹਨਾਂ ਕਿਹਾ ਇੱਕ ਥਾਂ 'ਤੇ ਦ੍ਰਿੜ ਹੋ ਕੇ ਖੜੋ ਕੇ ਜੰਗ ਕਰੋ ਅਤੇ ਆਪਾਂ ਗਾਂਹ ਨੂੰ ਹੁੰਦੇ ਫਿਰੀਏ। ਨਹੀਂ, ਵੀ ਗੁਰੂ ਪਿਤਾ ਜੀ ਦੇ ਜਿਵੇਂ ਹੁਕਮ ਨੇ ਆਪਾਂ ਉਵੇਂ ਮੰਨਣਾ, ਮੁਕਾਬਲਾ ਆਪਾਂ ਕਰਾਂਗੇ, ਆਪਣੇ ਵੈਰੀ ਜਿਹੜੇ ਚੜ੍ਹ ਕੇ ਆਉਣਗੇ ਉਹਨਾਂ ਨੂੰ ਰੋਕਾਂਗੇ ਵੀ, ਪਰ ਇਸ ਥਾਂ ਦੇ ਉੱਤੇ ਹੀ ਖੜੋ ਕੇ ਚਰਨ ਜਮਾਏ, ਇੱਥੇ ਹੀ ਆਪਣੇ ਚਰਨ ਜਮਾ ਕੇ ਅਤੇ ਇਸ ਅਸਥਾਨ ਦੇ ਉੱਤੇ ਹੀ ਆਪਾਂ

ਕਿਲੇ ਨੇ ਉਹਨਾਂ ਨੂੰ ਆਪ ਆਪਣੇ ਪਿੱਛੇ ਰੱਖਣਾ, ਭਾਵ ਕਿਲੇ ਦੇ ਨਜ਼ਦੀਕ ਆਪਾਂ ਰਹਿਣਾ, ਬਹੁਤਾ ਅਗਾਂਹ ਨਹੀਂ ਜਾਣਾ, ਆਪਾਂ ਇਸ ਥਾਂ 'ਤੇ ਖੜੋ ਕੇ ਆਪਾਂ ਫਿਰ ਮੁਕਾਬਲਾ ਕਰਨਾ, ਔਰ ਇੱਥੇ ਹੀ ਨਾ ਦੁਰਗ ਆਪਣੇ ਰਾਖ ਪਿਛਾਰੀ ਕਰ ਹੈ ਯੁੱਧ, ਇੱਥੇ ਹੀ ਆਪਾਂ ਯੁੱਧ ਕਰਾਂਗੇ, ਔਰ ਵੀਰਤਾ ਦੇ ਨਾਲ ਸੂਰਮਤਾਈ ਦੇ ਨਾਲ ਆਪਾਂ ਜੰਗ

ਰੂਕਿਆਂ ਸਿੱਖਾਂ ਨੇ ਸਾਰੀ ਤਿਆਰੀ ਕਰ ਲਈ ਵੀ ਆਪਾਂ ਹੁਣ ਮੁਕਾਬਲਾ ਕਰਨਾ, ਸਾਰੀ ਤਿਆਰੀ ਕਰ ਲਈ ਉਹਨਾਂ ਨੇ, ਕਿਵੇਂ ਲੜਨਾ, ਕਿਸ ਥਾਂ 'ਤੇ ਖੜੋ ਕੇ ਲੜਨਾ, ਸਾਰਾ ਕੁਛ। ਇਹ ਤਾਂ ਸੀ ਸਾਰੀ ਇੱਧਰ ਦੀ ਹਾਲਤ ਜਿਹੜੀ ਕਵੀ ਜੀ ਨੇ ਬਿਆਨ ਕੀਤੀ। ਹੁਣ ਦੂਜੇ ਪਾਸੇ ਨੂੰ ਉਹਨਾਂ ਨੇ ਦਰਸਾਉਂਦਿਆਂ ਆਖਿਆ, ਕਹਿੰਦੇ ਉੱਧਰ ਭੀਮ ਚੰਦ ਜਿਹੜਾ ਆਪਣੇ ਹੰਕਾਰ 'ਚ ਭਰਿਆ ਹੋਇਆ ਨਾ, ਅਤੇ ਉਹ ਕੀ ਕਰਦਾ ਆਉਂਦਾ, ਉਹਨੇ ਆਪਣਾ ਟਿਕਾਣਾ ਜਿਹੜਾ ਨਾ ਉਹ ਪਹਿਲਾਂ ਹੀ ਮਗਰ ਹੀ ਲਾ ਲਿਆ, ਅਗਾਂਹ ਨਹੀਂ ਆਇਆ, ਆਪਣਾ ਟਿਕਾਣਾ ਉਹ ਪਿੱਛੇ

ਅਤੇ ਉਹਨੇ ਨਾ ਕੀ ਕੀਤਾ ਵੀ ਆਪਣਾ ਸਿਵਰ ਪਿੱਛੇ ਹੀ ਰੱਖ ਲਿਆ, ਆਪਦਾ ਟਕਾਣਾ ਪਿੱਛੇ ਹੀ ਰੱਖ ਲਿਆ, ਅਤੇ ਫੌਜ ਜਿਹੜੀ ਹੈ ਉਹਨੂੰ ਉਹਨੇ ਅਗਾਂਹ ਤੋਰਤਾ ਵੀ ਤੁਸੀਂ ਅੱਗੇ ਚੱਲੋ, ਆਪਣੀ ਫੌਜ ਨੂੰ ਅੱਗੇ ਤੋਰ ਕੇ ਆਪ ਰਾਜਾ ਭੀਮ ਚੰਦ ਪਿੱਛੇ ਰੁਕ

ਉਹਨਾਂ ਨੇ ਨਗਾਰੇ ਵਜਵਾਏ ਜੀ, ਨਗਾਰੇ ਵਜਵਾਏ ਅਤੇ ਢੋਲ ਵਜਵਾਏ ਉਸ ਥਾਂ 'ਤੇ। ਹੁਣੇ ਵੱਜਦੇ ਹੋਏ ਢੋਲ ਜਿਹੜੇ ਨੇ ਉਹ ਇੱਦਾਂ ਲੱਗਦਾ ਵੀ ਜਿਵੇਂ ਬੱਦਲ ਨਹੀਂ ਗਰਜਦੇ, ਉਹ ਬੱਦਲਾਂ ਦੇ ਗਰਜਣ ਵਾਂਗੂ ਇਹਨਾਂ ਦੀ

ਕਹਿੰਦੇ ਨੇ ਵੀ ਆਪਾਂ ਇੱਥੇ ਡੇਰਾ ਕਰ ਲੈਣਾ, ਇੱਥੇ ਟਿਕਾਣਾ ਕਰ ਲੈਣਾ, ਫਿਰ ਇੱਥੋਂ ਆਪਾਂ ਮੁਕਾਬਲਾ ਕਰਾਂਗੇ, ਮੁਕਾਬਲਾ ਕਰਕੇ ਜੰਗ ਕਰਕੇ ਅਤੇ ਫਿਰ ਆਪਾਂ ਕਬਜ਼ਾ ਕਰਾਂਗੇ ਅਨੰਦਪੁਰ ਸਾਹਿਬ 'ਤੇ। ਅਤੇ ਅਨੰਦਪੁਰ ਸਾਹਿਬ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਨਾ, ਫਿਰ ਆਪਾਂ ਅਨੰਦਪੁਰ ਸਾਹਿਬ ਦੇ ਅੰਦਰ ਦਾਖਲ ਹੋ ਕੇ ਫਿਰ ਸਿੰਘਾਂ ਨੂੰ ਮੌਤ ਦੇ ਘਾਟ

ਕਹਿੰਦੇ ਵੀ ਉਸ ਅਸੀਂ ਹੁਣ ਸਾਰੇ ਰਾਜੇ ਹਾਂ ਅਤੇ ਰਾਜੇ ਅਸੀਂ ਮਿਲ ਕੇ ਆਏ ਹਾਂ, ਆਪਣੀ ਫੌਜ ਲੈ ਕੇ ਆਏ ਹਾਂ, ਔਰ ਇੱਥੇ ਹੁਣ ਜੰਗ ਕਰਕੇ ਅਤੇ ਆਪਾਂ ਰਾਜ ਸਾਰਾ ਖੋਹ ਲੈਣਾ, ਅਨੰਦਪੁਰ ਸਾਹਿਬ ਵੀ ਆਪਾਂ ਗੁਰੂ ਸਾਹਿਬ ਕੋਲੋਂ ਖੋਹ ਲੈਣਾ, ਇੱਥੇ ਘਮਸਾਨ ਦਾ ਯੁੱਧ ਕਰਾਂਗੇ, ਔਰ ਇਹ ਸਾਰੇ ਜੀ ਚੜ੍ਹ ਖੜ੍ਹੇ ਕਰ ਲਿਓ ਰਣ ਰੀਤ, ਵੀ ਅਸੀਂ ਇੱਥੇ ਖੜੋਤਿਆਂ ਖੜੋਤਿਆਂ ਹੀ ਜੰਗ ਦੀ ਜਿਹੜੀ ਰੀਤ ਹੈ ਉਹ ਪੂਰੀ ਕਰ ਲੈਣੀ ਹੈ ਅਤੇ ਜੰਗ ਦੀ ਰੀਤ ਪੂਰੀ ਕਰਕੇ ਅਤੇ ਜੰਗ ਜਿੱਤ ਲਵਾਂਗੇ। ਬੜੀਆਂ ਆਸਾਨ ਸੀ ਰਾਜੇ ਭੀਮ ਚੰਦ ਲਈ ਇਹ ਗੱਲਾਂ ਕਰਨੀਆਂ, ਬਹੁਤ ਆਸਾਨ ਸੀ, ਕਿਉਂਕਿ ਅਜੇ ਗੁਰੂ ਸਾਹਿਬ ਨਾਲ ਮੱਥਾ ਨਹੀਂ ਸੀ ਲੱਗਿਆ, ਅਜੇ ਇਹਨੇ ਵੇਖਿਆ ਨਹੀਂ। ਹਾਂ ਇਹ ਤਾਂ ਵੇਖਦਾ ਆਇਆ ਵੀ ਫਤਿਹ ਸ਼ਾਹ ਨਾਲ ਬੜੀ ਮਾੜੀ ਹੋਈ, ਇਹ ਵੀ ਵੇਖਿਆ ਉਹਨੇ ਪੈਂਡੇ ਖਾਂ ਬਹੁਤ ਭੈੜੇ ਤਰੀਕੇ ਨਾਲ ਮਾਰਿਆ ਗੁਰੂ ਸਾਹਿਬ ਨੇ, ਪਰ ਇਹ ਹੰਕਾਰ ਵਿੱਚ ਫਿਰਦਾ ਵੀ ਹੁਣ ਨਹੀਂ ਸਾਡੇ ਨਾਲ ਮੁਕਾਬਲਾ ਕਰ ਸਕਦੇ ਕਿਉਂਕਿ ਸਾਡੇ ਕੋਲ ਫੌਜ ਹੀ ਬੜੀ ਵੱਡੀ ਹੈ ਅਤੇ 300,000 ਸਿਪਾਹੀ ਜਦੋਂ ਅਸੀਂ ਇਕੱਠੇ ਗਾਂਹ ਕਰ ਦੇਣੇ ਨੇ ਤਾਂ ਸਾਡੇ ਤੱਕ ਗੁਰੂ ਗੋਬਿੰਦ ਸਿੰਘ ਨੇ ਕਿੱਥੋਂ ਪਹੁੰਚ ਕਰ ਲੈਣੀ। ਇਸ ਕਰਕੇ ਹੰਕਾਰ 'ਚ ਬੈਠਾ ਇਹ, ਅਤੇ ਹੰਕਾਰ 'ਚ ਬੈਠਾ ਹੋਇਆ ਨਾ ਇਹ ਆਸ ਲਾਈ ਬੈਠਾ ਵੀ ਅਸੀਂ ਜੰਗ ਜਿੱਤ ਲੈਣੀ ਹੈ, ਜੰਗ ਜਿੱਤ ਕੇ ਅਤੇ ਫਿਰ ਅਸੀਂ ਅਨੰਦਪੁਰ ਸਾਹਿਬ ਉੱਤੇ ਕਬਜ਼ਾ ਕਰ ਲੈਣਾ ਅਤੇ ਕਬਜ਼ਾ ਕਰਕੇ ਫਿਰ ਅਸੀਂ ਜਿਹੜੇ ਉੱਥੇ ਸਿੱਖ ਮੌਜੂਦ ਹੋਣਗੇ ਉਹਨਾਂ ਸਾਰਿਆਂ ਨੂੰ ਉੱਥੇ ਮੌਤ ਦੇ

ਇੰਨੀ ਗੱਲ ਕਹਿ ਕੇ ਜੀ ਸਨਮੁਖ ਚੱਲ ਕੇ ਆ ਗਿਆ। ਫਰੇ ਅਨੇਕ ਨਿਸ਼ਾਨ ਛੁਰਾਏ, ਉੱਧਰ ਐ ਨਿਸ਼ਾਨ ਝੁੱਲਦੇ ਨਜ਼ਰੀ ਆਉਂਦੇ। ਜਦੋਂ ਸਾਹਮਣੇ ਵੇਖਿਆ ਉਹਨੂੰ ਲੱਗਦਾ ਇਹ ਸੀ ਵੀ ਉਹ ਤਾਂ ਪਿੱਛੇ ਹੋਣਗੇ, ਪਰ ਇਹ ਨਹੀਂ ਸੀ ਪਤਾ ਵੀ ਉਹ ਤਾਂ ਸਾਡੇ ਨਾਲੋਂ ਕਾਲੇ। ਹੁਣ ਉਹਨਾਂ ਨੇ ਇੱਛਾ ਇਹੀ ਧਾਰੀ ਸੀ ਵੀ ਅਸੀਂ ਜਾਵਾਂਗੇ, ਉੱਥੇ ਜਾ ਕੇ ਅਸੀਂ ਅਚਾਨਕ ਹਮਲਾ ਕਰ ਦੇਣਾ। ਜਦੋਂ ਅਚਾਨਕ ਹਮਲਾ ਕਰਾਂਗੇ ਤਾਂ ਉਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਦੇਣਾ ਆਪਾਂ। ਭੀਮ ਚੰਦ ਨੇ ਇਹੀ ਇੱਛਾ ਧਾਰੀ ਹੋਈ ਵੀ ਆਪਾਂ ਸਹਿਜ ਸੁਭਾਅ ਜਾ ਕੇ ਹਮਲਾ ਕਰ ਦੇਣਾ, ਪਰ ਇਹ ਨਹੀਂ ਸੀ ਪਤਾ ਵੀ ਜਿਹੜੇ ਜਿਨ੍ਹਾਂ ਉੱਤੇ ਅਸੀਂ ਸਹਿਜ ਸੁਭਾਅ ਹਮਲਾ ਕਰਨ ਦੀ ਸੋਚੀ ਬੈਠੇ ਉਹ ਸਾਡੇ ਤੋਂ ਪਹਿਲਾਂ ਤਿਆਰੀ ਕਰੀ ਬੈਠੇ ਨੇ ਵੀ ਕਦੋਂ ਪਹਾੜੀ ਰਾਜੇ ਆਉਣਗੇ ਅਤੇ ਕਦੋਂ ਅਸੀਂ ਲੜਾਂਗੇ। ਉਹ ਪਹਿਲਾਂ ਹੀ ਸੋਚੀ ਬੈਠੇ ਵੀ ਆਉਣ ਤਾਂ ਸਹੀ ਉਹ, ਜੇ ਸਾਡੇ ਤੱਕ ਪਹੁੰਚ ਕਰਨਗੇ ਤਾਂ ਏਦੂ ਅਗਾਂਹ ਨਹੀਂ ਅਸੀਂ ਜਾਣਦੇ। ਉਹ ਸਾਰੇ ਗੁਰੂ ਕੇ ਸਿੱਖ ਜੀ ਉੱਥੇ ਖੜੋਤੇ, ਜਦੋਂ ਇਹ ਤੁਰੇ ਆਉਂਦੇ ਨਾ ਇਹਨਾਂ ਵੇਖਿਆ ਤਾਂ ਅੱਗੇ ਕੀ ਦਿਸਦਾ, ਜਿਹੜੇ ਇਹ ਉਮੀਦ ਸੀ ਵੀ ਅਜੇ ਸਿੱਖ ਅਨੰਦਪੁਰ ਸਾਹਿਬ ਦੀ ਨਗਰੀ ਦੇ ਵਿੱਚ ਹੋਣਗੇ, ਫਿਰ ਜਾ ਕੇ ਅਸੀਂ ਮੁਕਾਬਲਾ ਕਰਾਂਗੇ ਨਗਾਰਾ ਵਜਾ ਕੇ ਵੰਗਾਰ ਕੇ, ਹੈ ਨਾ, ਇੱਕੋ ਦਮ ਜਦੋਂ ਹਮਲਾ ਕਰ ਦਾਂਗੇ ਉਹਨਾਂ ਤੋਂ ਸੰਭਲਿਆ ਕੋਈ ਨਹੀਂ ਜਾਣਾ। ਪਰ ਇਹ ਅਨੰਦਪੁਰ ਸਾਹਿਬ ਤੋਂ ਬਾਹਰ ਆ ਕੇ ਸਾਰੇ ਕਿਲ੍ਹਿਆਂ ਦੇ ਕੋਲ, ਹੈ ਨਾ, ਫਤਿਹਗੜ੍ਹ ਸਾਹਿਬ ਦਾ ਕਿਲ੍ਹਾ ਜਿਹੜਾ ਉਹ, ਲੋਹਗੜ੍ਹ ਦਾ ਜਿਹੜਾ ਕਿਲ੍ਹਾ ਉਹ, ਉੱਥੇ ਉਹਨਾਂ ਦੇ ਕਿਲ੍ਹਿਆਂ ਦੇ ਕੋਲ ਆ ਕੇ ਖੜੋਤੇ ਹੋਏ ਸਾਰੇ ਸਾਰੇ ਆਪਣੇ ਕੋਲ ਸ਼ਸਤਰ ਲੈ ਕੇ ਅਤੇ ਨਿਸ਼ਾਨ ਜਿਹੜੇ ਉਹ ਝੁੱਲਦੇ ਨਜ਼ਰੀ।

ਦੋਵਾਂ ਪਾਸਿਆਂ 'ਤੇ ਫੌਜ ਜਿਹੜੀ ਉਹ ਇੱਕ ਦੂਜੇ ਦੇ ਸਾਹਮਣੇ ਹੋ ਗਈ, ਉੱਥੇ ਹੀ ਬੰਦੂਕਾਂ ਚੱਲਣ ਲੱਗ ਪਈਆਂ। ਕਵੀ ਜੀ ਕਹਿੰਦੇ ਸ਼ਲਖ ਤੁਫੰਗਣ ਤੜਪੜ ਚਲੀ, ਹੁਣ ਤੁਫੰਗਾਂ ਚੱਲ ਪਈਆਂ, ਬਸ ਉੱਥੇ ਉਹਨਾਂ ਦੀ ਆਵਾਜ਼ ਪੈਦਾ ਹੋਣ ਲੱਗ ਪਈ। ਦੋਵਾਂ ਦਿਸ਼ਾਵਾਂ ਤੋਂ ਜਿਹੜੀ ਫੌਜ ਹੈ ਉਹ ਬੜੀ ਕਲਮਲੀ ਹੈ, ਬਹੁਤ ਕਾਹਲੀ ਪਈ ਹੋਈ ਆ ਵੀ ਜੰਗ ਜਿੰਨੀ ਛੇਤੀ ਹੋਵੇ ਅਸੀਂ ਜਿੱਤ ਸਕੀਏ। ਇਸ ਤਰ੍ਹਾਂ ਦੋਵੇਂ ਫੌਜਾਂ ਉੱਥੇ ਆਪਸ ਦੇ ਅੰਦਰ ਹੁਣ ਜੰਗ ਜਿਹੜੀ ਉਹ ਸ਼ੁਰੂ ਕਰਦੀ।

ਹੈਲੋ ਦੀ ਆਵਾਜ਼ ਬਹੁਤ ਉੱਥੇ ਪੈਦਾ ਹੋ ਰਹੀ ਹੈ, ਬੜਾ ਸ਼ੋਰ ਮਚਿਆ ਉੱਥੇ, ਮਾਰ ਲਓ ਦਾ ਵੀ ਕੋਈ ਵੀ ਆਪਣਾ ਵੈਰੀ ਜਾਣ ਨਹੀਂ ਦੇਣਾ। ਇੱਦਾਂ ਕਰਦਿਆਂ ਕਰਦਿਆਂ ਕਹਿੰਦੇ ਉਸ ਥਾਂ 'ਤੇ ਨਾ ਜੰਗ ਦਾ ਅਖਾੜਾ

ਉਹਨਾਂ ਨੇ ਬੜੀਆਂ ਆਪਣੀਆਂ ਨਕਾਰੀਆਂ ਵਜਾਲੀਆਂ, ਬੜੀਆਂ ਨਫੀਰੀਆਂ ਵਜਾਲੀਆਂ, ਬੜੀਆਂ ਤੁਰੀਆਂ ਵਜਾਲੀਆਂ ਉਹਨਾਂ ਨੇ। ਇੱਧਰੋਂ ਫਿਰ ਇੱਕੋ ਵਾਰੀ ਰਣਜੀਤ ਨਕਾਰਾ ਵੱਜਿਆ ਜੀ ਗੁਰੂ ਕਲਗੀਧਰ ਸਾਹਿਬ ਵਾਲੇ ਪਾਸੇ।

ਉੱਨੀ ਵਾਰੀ ਉਹਦੇ ਵੱਜਣ ਦੀ ਆਵਾਜ਼ ਆਉਂਦੀ ਹੈ ਨਾ, ਜੇ ਇੱਕ ਵੱਜਿਆ ਹੋਵੇ ਤਾਂ ਇੱਕ ਵਾਰੀ, ਦੋ ਵੱਜੇ ਹੋਣ ਤਾਂ ਦੋ ਵਾਰੀ, ਦਸ ਵੱਜੇ ਹੋਣ ਤਾਂ ਦਸ ਵਾਰੀ, ਇੱਦਾਂ। ਜੇ ਟਿਕਾਣਾ ਕਰਨਾ ਤਾਂ ਉਹਦੇ ਲਈ ਇੰਨੀਆਂ ਚੋਬਾਂ ਲੱਗਣਗੀਆਂ, ਜੇ ਆਪਾਂ ਕੂਚ ਕਰਨੀ ਹੈ ਉਹਦੇ ਲਈ ਚੋਬਾਂ ਇੰਨੀਆਂ ਲੱਗਣਗੀਆਂ। ਜੇ ਆਪਾਂ ਜੰਗ ਦੀ ਸ਼ੁਰੂਆਤ ਦਾ ਬਿਗਲ ਵਜਾਉਣਾ, ਜੰਗ ਦੀ ਆਰੰਭਤਾ ਦਾ ਘਮਸਾਨ ਦਾ ਬਿਗਲ ਵਜਾਉਣਾ ਹੈ ਤਾਂ ਫਿਰ ਇੰਨੀਆਂ ਚੋਬਾਂ ਲੱਗਣਗੀਆਂ। ਅਤੇ ਜੇ ਜੰਗ ਨੂੰ ਰੋਕਣ ਦੇ ਲਈ ਹੁਣ ਸੁਨੇਹਾ ਦੇਣਾ ਫਿਰ ਉਹਦੇ ਲਈ ਵੱਖ, ਇੱਦਾਂ ਵੱਖ ਵੱਖ ਚੋਬਾਂ ਜਿਹੜੀਆਂ ਉਹ ਲੱਗਦੀਆਂ ਸੀ। ਹੁਣ ਜੰਗ ਦਾ ਘਮਸਾਨ ਹੋਣਾ ਅਤੇ ਵੈਰੀ ਦਾ ਮੁਕਾਬਲਾ ਹੋਣਾ, ਵੈਰੀ ਨੇ ਆਪਣੇ ਨਗਾਰੀਆਂ ਜਿਹੜੀਆਂ ਉਹ ਬੜੀਆਂ ਵਜਾ ਲਈਆਂ, ਬੜੇ ਨਗਾਰੇ ਉਹਨਾਂ ਨਫੀਰੀਆਂ ਵਜਾ ਲਈਆਂ ਨਾ ਬਹੁਤ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ, ਹੁਕਮ ਕੀਤਾ, ਇੱਤ ਵਾਜੇ ਉਹ ਰਣਜੀਤ ਨਗਾਰਾ, ਇੱਧਰੋਂ ਫਿਰ ਰਣਜੀਤ ਨਗਾਰੇ ਉੱਤੇ ਚੋਬਾਂ ਲੱਗੀਆਂ। ਔਰ ਪਰੀ ਦਬੋਚੈ ਰਣ ਤੂੰ ਘਾਰਾ, ਕਵੀ ਜੀ ਕਹਿੰਦੇ ਫਿਰ ਰਣ ਦਾ ਸ਼ਬਦ

ਜਿਹੜੇ ਹੁਣ ਪਹਾੜੀ ਰਾਜੇ ਨਾ, ਇਹ ਤੁਰੇ ਤੇ ਹੈ ਸੀ, ਜੰਗ ਕਰਨ ਵਾਸਤੇ ਪਹੁੰਚ ਵੀ ਗਏ, ਇੱਧਰੋਂ ਵੀ ਫਿਰ ਹਨੇਰ ਹੀ ਚੱਲਿਆ। ਧੰਨ ਗੁਰੂ ਕਲਗੀਧਰ ਸਾਹਿਬ ਦੇ ਸਿੱਖਾਂ ਵੱਲੋਂ ਵੀ, ਇਹ ਸਾਰੇ ਰੁੱਖਾਂ ਦੀ ਵਰਖੇ ਨੇ ਜਿਹਨਾਂ ਰੁੱਖਾਂ ਨੂੰ ਫਿਰ ਗੁਰੂ ਕਿਆਂ ਸਿੱਖਾਂ ਨੇ ਇੱਦਾਂ ਸੁੱਟਿਆ ਜਿਵੇਂ ਚੰਗਾ ਤੂਫਾਨ ਵੱਡੇ ਵੱਡੇ ਰੁੱਖ ਜੜ੍ਹਾਂ ਤੋਂ ਪੱਟ ਸੁੱਟਦਾ ਨਾ, ਉੱਦਾਂ ਗੁਰੂ ਕਿਆਂ ਸਿੱਖਾਂ ਨੇ ਹੌਸਲੇ ਦੇ ਨਾਲ ਉੱਥੇ ਇਹਨਾਂ ਪਹਾੜੀ ਰਾਜਿਆਂ ਦਾ ਮੁਕਾਬਲਾ ਸ਼ੁਰੂ ਕਰ ਲਿਆ। ਜਿਹੜੇ ਪਹਾੜੀ ਰਾਜੇ ਕਹਿੰਦੇ ਸੀ ਸਾਡੇ ਵਰਗਾ ਯੋਧਾ ਕੋਈ ਨਹੀਂ, ਗੁਰੂ ਕਿਆਂ ਸਿੱਖਾਂ ਨੇ ਵਿਖਾਇਆ ਉਹ ਤੁਸੀਂ ਤੇ ਅਜੇ ਸ਼ਸਤਰ ਵਿੱਦਿਆ ਸਿੱਖਣ ਲੱਗੇ ਹੋ, ਸਾਡੇ ਪਿਤਾ ਨੇ ਸਾਨੂੰ ਬਹੁਤ ਚੰਗਾ ਅਨੁਭਵ ਬਖਸ਼ਿਆ ਹੈ, ਭਾਵੇਂ ਤੁਹਾਡੇ ਕੋਲ ਜੰਗਾਂ ਦਾ ਅਨੁਭਵ ਜ਼ਿਆਦਾ, ਤੁਸੀਂ ਸਾਡੇ ਤੋਂ ਵਧੀਆ ਵੱਧ ਜੰਗਾਂ ਕਰ ਲਈਆਂ, ਪਰ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਤਿਆਰ ਹੀ ਇਸ ਢੰਗ ਨਾਲ ਕੀਤਾ ਵੀ ਸਾਡੇ ਕੋਲ ਜੰਗਾਂ ਦਾ ਅਨੁਭਵ ਨਾ ਹੁੰਦਿਆਂ ਹੋਇਆਂ ਵੀ ਅਸੀਂ ਜੰਗ ਦੇ ਮੈਦਾਨ 'ਚ ਤੁਹਾਨੂੰ ਖੜੋਣ ਨਹੀਂ ਦੇਵਾਂਗੇ। ਇਸ ਤਰ੍ਹਾਂ ਜੀ ਉੱਥੇ ਗੁਰੂ ਕੇ ਸਿੱਖ ਜਿਹੜੇ ਨੇ ਉਹ ਮੁਕਾਬਲੇ ਲਈ ਖੜੋ ਜਾਂਦੇ ਨੇ। ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ ਹੁਣ ਇਸ ਥਾਂ 'ਤੇ, ਕਹਿੰਦੇ ਜਦੋਂ ਪਹਾੜੀ ਰਾਜੇ ਉੱਥੋਂ ਤੁਰੇ ਨਾ, ਅਤੇ ਇਹਨਾਂ ਦੇ ਨਾਲ ਜੋ ਇਹਨਾਂ ਦੀ ਮੰਨਣੀ ਹੈ ਵੀ ਬੜੇ ਅਪਸ਼ਗਨ

ਜਿਵੇਂ ਜਰਾਸੰਧ ਆਪਣੀ ਸੈਨਾ ਲੈ ਕੇ ਆਇਆ ਨਾ ਮਥੁਰਾ ਦੇ ਉੱਤੇ ਚੜ੍ਹਾ ਕੇ, ਵੀ ਆਪਾਂ ਜਾ ਕੇ ਉੱਥੇ ਮੁਕਾਬਲਾ ਕਰਨਾ ਮਥੁਰਾ ਦੀ ਧਰਤੀ ਦੇ ਉੱਤੇ, ਜਿਵੇਂ ਇਹ ਆਪਣੀ ਫੌਜ ਲੈ ਕੇ

0: ਇਹ ਸਾਰੇ ਆਏ ਜੀ ਧੰਨ ਗੁਰੂ ਕਲਗੀਧਰ ਸਾਹਿਬ, ਇਹਨਾਂ ਸਭਨਾਂ ਦੀ ਹੁਣ ਮੌਤ ਬਣੇ ਨੇ, ਸਭਨਾਂ ਦੀ ਆਏ ਆਪਣੀ ਭਾਵੇਂ ਫੌਜ ਲੈ ਕੇ ਹੀ ਨੇ, ਪਰ ਇਹ ਥੋੜ੍ਹੀ ਵੀ ਜੇ ਹੁਣ ਜਰਾਸੰਧ ਮਥੁਰਾ 'ਤੇ ਫੌਜ ਲੈ ਕੇ ਚੜਾ ਗਿਆ ਅਤੇ ਉਹਨੇ ਮਥੁਰਾ ਜਿੱਤ ਲਿਆ, ਨਹੀਂ। ਜੇ ਪਹਾੜੀ ਰਾਜੇ ਅਨੰਦਪੁਰ ਸਾਹਿਬ 'ਤੇ ਫੌਜ ਲੈ ਕੇ ਆ ਗਏ, ਇਹ ਥੋੜ੍ਹੀ ਵੀ ਹੁਣ ਪਹਾੜੀ ਰਾਜੇ ਅਨੰਦਪੁਰ ਸਾਹਿਬ ਗੁਰੂ ਸਾਹਿਬ ਤੋਂ ਖੋਹ ਲੈਣਗੇ। ਬਸ ਇਹਨਾਂ ਸਾਰਿਆਂ ਦੀ ਮੌਤ ਹੈ ਜੀ, ਕਾਲ ਹੈ ਇਹਨਾਂ ਸਾਰਿਆਂ ਦਾ, ਧੰਨ ਗੁਰੂ ਕਲਗੀਧਰ ਸਾਹਿਬ ਦੇ ਹੱਥ ਵਿੱਚ ਫੜਿਆ ਹੋਇਆ। ਹੁਣ ਮਾਲਕ ਨੇ ਇਕੱਲੇ ਇਕੱਲੇ ਨੂੰ ਕਾਲ ਦੇਣਾ, ਇਕੱਲੇ ਇਕੱਲੇ ਨੂੰ ਕਾਲ ਬਖਸ਼ਣਾ, ਭਾਵ ਸਤਿਗੁਰੂ ਨੇ ਇਹਨਾਂ ਦੀ ਮੁਕਤੀ ਹੁਣ ਕਰਨੀ ਹੈ।
1: ਇੱਕ ਦਿਸ਼ ਜਾਮੂ ਤੁਫੰਗ ਕੀ, ਇੱਕ ਦਿਸ਼ ਪੈਦਲ ਹੋਏ।
0: ਇਹਨਾਂ ਕੋਲ ਜਿਹੜੀ ਫੌਜ ਹੈ ਨਾ ਜੀ, ਇੱਕ ਪਾਸੇ ਇਹਨਾਂ ਨੇ ਪੈਦਲ ਰੱਖੀ ਹੋਈ ਹੈ ਅਤੇ ਇੱਕ ਪਾਸੇ ਘੋੜਿਆਂ ਉੱਤੇ ਅਸਵਾਰ ਜਿਹੜੇ, ਉਹ ਫੌਜ ਇਹਨਾਂ ਦੀ ਸ਼ਾਮਲ ਹੈ।

ਜੰਗ ਸ਼ੁਰੂ ਹੋ ਗਈ। ਦੋਵੇਂ ਪਾਸਿਆਂ ਦੇ ਯੋਧੇ ਜਿਹੜੇ ਉਹਨਾਂ ਨੇ ਇੱਕ ਦੂਜੇ ਨੂੰ ਹੱਥ ਵਿਖਾਉਣੇ ਸ਼ੁਰੂ ਕਰਤੇ। ਹੱਥ ਵਿਖਾਉਣ ਤੋਂ ਭਾਵ ਹੀ ਇੱਕ ਦੂਜੇ ਦੇ ਨਾਲ ਸਨਮੁਖ ਹੋ ਕੇ ਇਹਨਾਂ ਨੇ ਮੁਕਾਬਲਾ ਕਰਨਾ ਸ਼ੁਰੂ ਕਰਤਾ। ਕਿਵੇਂ ਸਾਰਾ ਘਮਸਾਨ ਦਾ ਯੁੱਧ ਹੁੰਦਾ ਹੈ, ਕਿਵੇਂ ਭੀਮ ਚੰਦ ਜਿਹੜਾ ਉਹ ਹੰਕਾਰ 'ਚ ਭਰਿਆ ਹੋਇਆ, ਉਹਦਾ ਹੰਕਾਰ ਗੁਰੂ ਸਾਹਿਬ ਕਿਵੇਂ ਤੋੜਦੇ ਨੇ, ਅਤੇ ਬਾਕੀ ਪਹਾੜੀ ਰਾਜੇ ਜਿਹੜੇ ਆਏ ਵੀ ਅਸੀਂ ਜਿੱਤ ਕੇ ਜਾਣਾ, 3 ਲੱਖ ਬੰਦਾ ਹੀ ਲੈ ਕੇ ਆਏ ਮੁਕਾਬਲੇ ਵਾਸਤੇ, ਮਾਲਕ ਪਾਤਸ਼ਾਹ ਇਹਨਾਂ ਨੂੰ ਕਿਵੇਂ ਚਾਢਾ ਛਕਾਉਂਦੇ, ਗੁਰੂ ਕੇ ਸਿੰਘ ਇਹਨਾਂ ਸਾਰਿਆਂ ਨੂੰ ਕਿਵੇਂ ਮੌਤ ਦੇ ਘਾਟ ਉਤਾਰਦੇ ਨੇ। ਆਪ ਸੰਗਤਾਂ ਜੰਗ ਦੇ ਹਾਲਾਤ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ। ਨਾਲ ਨਾਲ ਅੱਜ ਦਾ ਇਤਿਹਾਸਿਕ ਦਿਨ ਮੀਰੀ ਪੀਰੀ ਦਿਵਸ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੱਲੋਂ ਧਾਰਨ ਕੀਤੀਆਂ ਹੋਈਆਂ 2 ਤਲਵਾਰ

ਵਾਰਾਂ ਜਿਨ੍ਹਾਂ ਨੂੰ ਜ਼ਿਕਰ ਕਰਦੇ ਹਾਂ, ਭਾਈ ਗੁਰਦਾਸ ਜੀ ਨੇ ਨਾ ਆਖਿਆ ਵੀ ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇਹ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਧਾਰਨ ਕੀਤੀਆਂ ਗਈਆਂ। ਇੱਕ ਬੇਨਤੀ ਕਰਾਂ, ਪ੍ਰਤੱਖ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਧਰਮ ਦੀ ਗੱਲ ਕੀਤੀ ਪ੍ਰਤੱਖ ਰੂਪ 'ਚ। ਹਾਲਾਂਕਿ ਨਾਲ ਨਾਲ ਗੁਰੂ ਸਾਹਿਬ ਉਦੋਂ ਵੀ ਜ਼ਿਕਰ ਕਰਦੇ ਆ, ਜੰਗ ਦਾ ਜ਼ਿਕਰ ਕਰਦੇ ਆ ਰਹੇ ਨੇ, ਸੂਰਮਿਆਂ ਦਾ ਜ਼ਿਕਰ ਕਰਦੇ ਆ ਰਹੇ ਨੇ, ਪਰ ਜੇ ਪ੍ਰਤੱਖ ਰੂਪ ਵਿੱਚ ਰਾਜ ਦੀ ਗੱਲ ਕੀਤੀ ਤਾਂ ਫਿਰ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਰਦੇ ਵੀ ਸਾਨੂੰ ਰਾਜ ਭਾਗ ਵੀ ਸਾਡਾ ਚਾਹੀਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦੀ ਗੱਲ ਕੀਤੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਧਰਮ ਦੀ ਗੱਲ ਹੋਈ, ਪਰ ਧਰਮ ਦੇ ਨਾਲ ਨਾਲ ਫਿਰ ਪ੍ਰਤੱਖ ਰੂਪ ਇਹ ਇੱਥੇ ਤੱਕ ਜੀ ਪ੍ਰਤੱਖ ਰੂਪ ਵਿੱਚ ਧਰਮ ਹੀ ਹੈ। ਫਿਰ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਧਰਮ ਵੱਖਰਾ ਅਤੇ ਰਾਜ ਵੱਖਰਾ, ਦੋਵੇਂ ਚੀਜ਼ਾਂ, ਪਰ ਨਾਲ ਸਤਿਗੁਰੂ ਨੇ ਇਹ ਸਿਖਾਇਆ ਰਾਜ ਧਰਮ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਰਾਜ ਹੋਵੇ ਪਰ ਧਰਮ ਦੇ ਨਾਲ ਹੋਵੇ, ਧਰਮ ਤੋਂ ਬਿਨਾਂ ਨਹੀਂ। ਅਤੇ ਦੂਜੀ ਗੱਲ ਇਹ ਵੀ ਸਿਖਾਈ, ਧਰਮ ਵੀ ਤੁਹਾਡਾ ਤਾਂ ਹੋਏਗਾ ਜੇ ਤੁਹਾਡੇ ਕੋਲ ਰਾਜ ਹੋਏਗਾ। ਜੇ ਤੁਹਾਡੇ ਕੋਲ ਰਾਜ ਨਹੀਂ ਹੈ ਤਾਂ ਫਿਰ ਤੁਹਾਡੇ ਕੋਲ ਤੁਹਾਡਾ ਧਰਮ ਵੀ ਨਹੀਂ ਹੋਏ। ਇੱਦਾਂ ਹੀ ਹੈ ਜੀ, ਸਮੇਂ ਸਮੇਂ ਉੱਤੇ ਜਿਨ੍ਹਾਂ ਦਾ ਰਾਜ ਆਇਆ ਉਹਨਾਂ ਨੇ ਆਪਣਾ ਆਪਣਾ ਧਰਮ ਥੋਪਿਆ, ਉਹ ਕਈ ਧਰਮ ਅਲੋਪ ਕਰਕੇ, ਕਈ ਧਰਮ ਅਲੋਪ ਹੋ ਗਏ। ਤੁਸੀਂ ਕਿਤੇ ਪਿਛੋਕੜ ਭਾਰਤ ਦਾ ਪੜ੍ਹ ਕੇ ਵੇਖੋ, ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖੋ, ਭਾਰਤ ਜਿਹੜਾ ਹੈ ਨਾ ਇਸ ਉੱਤੇ ਬੜੇ ਧਰਮਾਂ ਦੀ ਗੱਲ ਹੋਈ, ਬਹੁਤ ਧਰਮਾਂ ਦੀ ਗੱਲ ਹੋਈ, ਪਰ ਸਮੇਂ ਸਮੇਂ ਉੱਤੇ ਸਾਰੇ ਧਰਮ ਜਿਹੜੇ ਉਹ ਹੌਲੀ ਹੌਲੀ ਕਰਕੇ ਅਲੋਪ ਹੁੰਦੇ ਗਏ, ਬਸ ਗਿਣਤੀ ਦੇ ਰਹਿ ਗਏ ਵੀ ਆਹੀ ਧਰਮ ਨੇ। ਤੁਸੀਂ ਵੇਖੋ ਜੈਨੀ ਬੋਧੀ ਬਹੁਤ ਘੱਟ ਮਿਲਣਗੇ ਭਾਰਤ ਦੀ ਧਰਤੀ ਉੱਤੇ, ਅਲੋਪ ਹੋ ਗਏ ਹੌਲੀ ਹੌਲੀ, ਕਿਉਂਕਿ ਉਹਨਾਂ ਸਿਰਫ ਧਰਮ ਦੀ ਗੱਲ ਕੀਤੀ, ਉਹਨਾਂ ਨੇ ਰਾਜ ਦੀ ਗੱਲ ਹੀ ਨਹੀਂ ਕੀਤੀ। ਅਤੇ ਜਿਨ੍ਹਾਂ ਨੇ ਰਾਜ ਦੀ ਗੱਲ ਨਹੀਂ ਕੀਤੀ ਉਹ ਰਾਜੇ ਉਹਨਾਂ ਨੂੰ ਆਪਣੇ ਵਿੱਚ ਸਮਾ ਗਏ। ਵੱਡੀਆਂ ਮੱਛੀਆਂ ਛੋਟੀਆਂ ਨੂੰ ਬਖਸ਼ਦੀਆਂ ਥੋੜ੍ਹੀ ਨੇ, ਖਾਂਦੀਆਂ ਹੀ ਨੇ। ਅਤੇ ਇਹ ਨਹੀਂ ਵੀ ਵੱਡੀ ਮੱਛੀ ਸਾਹਮਣੇ ਛੋਟੀ ਮੱਛੀ ਆਏਗੀ ਅਤੇ ਉਹ ਆਖੇਗੀ ਵੀ ਮੈਨੂੰ ਛੱਡ ਦੇ, ਮੈਨੂੰ ਬਖਸ਼ ਦੇ, ਅਤੇ ਉਹ ਛੱਡ ਦੇ, ਨਹੀਂ। ਜਿਹਦਾ ਜਿੱਥੇ ਬਸ ਚੱਲਦਾ ਜੀ ਅਗਲਾ ਚਲਾਉਂਦਾ, ਸਿੱਧੇ ਜਿਹੇ ਸ਼ਬਦਾਂ 'ਚ ਗੱਲ ਕਰੀਏ, ਜਿਹਦਾ ਜਿੱਥੇ ਜ਼ੋਰ ਚੱਲਦਾ ਅਗਲਾ ਚਲਾਉਂਦਾ, ਫਿਰ ਉਹ ਭਾਵੇਂ ਜਿਵੇਂ ਮਰਜ਼ੀ ਚਲਾਵੇ। ਖੈਰ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਤੱਖ ਰੂਪ ਦਿੱਤਾ, ਸਾਨੂੰ ਧਰਮ ਵੀ ਚਾਹੀਦਾ ਅਤੇ ਸਾਨੂੰ ਰਾਜ ਵੀ ਚਾਹੀਦਾ। ਅਸੀਂ ਧਰਮ ਕਮਾਵਾਂਗੇ, ਸਾਡੇ ਕੋਲ ਸਾਡੀ ਧਰਮ ਦੀ ਰੱਖਿਆ ਵਾਸਤੇ ਵੀ ਸਾਨੂੰ ਸ਼ਸਤਰ ਗੁਰੂ ਸਾਹਿਬ ਨੇ ਦਿੱਤੇ ਵੀ ਜੇ ਧਰਮ ਕਮਾਉਣਾ ਧਰਮ ਕਮਾ, ਮੁਬਾਰਕਬਾਦ, ਪਰ ਧਰਮ ਕਮਾਉਣ ਤੱਕ ਸੀਮਤ ਨਾ ਰਹਿ ਜੀ। ਜਿੱਦਣ ਧਰਮ ਉੱਤੇ ਖਤਰਾ ਆਇਆ ਉਦਣ ਧਰਮ ਬਚਾਉਣਾ ਵੀ ਹੈ, ਅਤੇ ਧਰਮ ਇਕੱਲਾ ਮਾਲਾਂ ਨੇ ਨਹੀਂ ਬਚਾਉਣਾ, ਧਰਮ ਇਕੱਲਾ ਗ੍ਰੰਥਾਂ ਨੇ ਨਹੀਂ ਬਚਾਉਣਾ। ਧਰਮ ਨੂੰ ਬਚਾਉਣ ਲੱਗਿਆਂ ਗ੍ਰੰਥ ਅਤੇ ਮਾਲਾ ਇੱਕ ਪਾਸੇ ਕਰਕੇ ਫਿਰ ਤੇਰੇ ਹੱਥ ਵਿੱਚ ਤਾਂ ਸ਼ਮਸ਼ੀਰ, ਤੈਨੂੰ ਤਲਵਾਰ ਫੜਨੀ ਹੋਈ ਪੈਣੀ। ਇਸ ਲਈ ਗੁਰੂ ਸਾਹਿਬ ਨੇ ਪੀਰੀ ਦੀ ਦਿੱਤੀ, ਪੀਰੀ ਦੀ ਨਾ ਕਿਰਪਾਨ ਤਲਵਾਰ ਬਖਸ਼ੀ। ਫਿਰ ਰਾਜ ਚਾਹੀਦਾ। ਸਰ, ਪਿਛਲੇ ਦਿਨਾਂ 'ਚ ਵੀ ਆਪ ਜੀ ਅੱਗੇ ਬੇਨਤੀ ਕੀਤੀ ਸੀ ਜਦੋਂ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਆਪਾਂ ਨਾ ਮਨਾਇਆ। ਅਕਾਲ ਤਖਤ ਸਾਹਿਬ ਪ੍ਰਤੀਕ ਹੀ ਰਾਜਨੀਤੀ ਦਾ ਹੈ, ਅਕਾਲ ਤਖਤ ਸਾਹਿਬ ਰਾਜਨੀਤੀ ਦਾ ਹੀ ਪ੍ਰਤੀਕ ਹੈ। ਉੱਥੋਂ ਹਮੇਸ਼ਾ ਹੁਕਮਨਾਮੇ ਜਾਰੀ ਹੁੰਦੇ ਨੇ, ਹਮੇਸ਼ਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ, ਅਤੇ ਹੁਕਮ ਰਾਜਾ ਕਰਦਾ ਹੈ, ਸੁਭਾਵਿਕ ਜਿਹੀ ਗੱਲ ਹੈ। ਗੁਰੂ ਸਾਹਿਬਾਨ ਵੇਲੇ ਵੀ ਅਤੇ ਅੱਜ ਵੀ ਹੈ ਨਾ, ਪੰਥ ਦਈ ਸਿਰ ਮੌਰ ਹਸਤੀ, ਜਿਹਨੂੰ ਸਾਰੇ ਪੰਥ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰੂਪ ਵਿੱਚ, ਫਿਰ ਉਹ ਜਿਵੇਂ ਪੰਜ ਪਿਆਰੇ ਸਾਹਿਬਾਨ ਦੀ ਆਪਸ ਵਿੱਚ ਮਸ਼ਵਰਾ ਹੁੰਦਾ ਨਾ, ਜਿਵੇਂ ਪੰਜਾਂ ਵੱਲੋਂ ਹੁਕਮ ਹੋ ਜਾਂਦਾ, ਫਿਰ ਉਹ ਹੁਕਮ ਹੈ, ਰਾਜੇ ਵੱਲੋਂ ਹੁਕਮ ਕੀਤਾ ਜਾਂਦਾ। ਧਰਮ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਧਰਮ ਦਾ ਪ੍ਰਤੀਕ ਹੈ, ਅਕਾਲ ਤਖਤ ਸਾਹਿਬ ਰਾਜ, ਰਾਜ ਦਾ ਪ੍ਰਤੀਕ ਹੈ। ਮੀਰੀ ਰਾਜ ਦੀ ਪ੍ਰਤੀਕ ਹੈ ਅਤੇ ਪੀਰੀ ਧਰਮ ਦੀ ਪ੍ਰਤੀਕ ਹੈ। ਧਰਮ ਬਚਾਉਣਾ ਤਾਂ ਵੀ ਸ਼ਸਤਰ ਚਾਹੀਦਾ, ਰਾਜ ਕਾਇਮ ਕਰਨਾ ਤਾਂ ਵੀ ਸ਼ਸਤਰ ਚਾਹੀਦਾ। ਵੇਖਿਆ ਕਦੇ ਰਾਜ ਕਿਸੇ ਹੋਰ ਤਰੀਕੇ ਨਾਲ ਕਾਇਮ ਹੋਇਆ ਹੋਵੇ?
ਰਾਜ ਕਦੇ ਕਿਸੇ ਹੋਰ ਢੰਗ ਨਾਲ ਕਾਇਮ ਹੋਇਆ? ਜਿਹੜੇ ਰਾਜੇ ਨੇ ਵੀ ਰਾਜ ਕਾਇਮ ਕੀਤਾ ਜੀ, ਸ਼ਸਤਰਾਂ ਦੇ ਜ਼ੋਰ 'ਤੇ ਕੀਤਾ, ਹਥਿਆਰ ਦੇ ਜ਼ੋਰ 'ਤੇ ਕੀਤਾ। ਹਥਿਆਰ ਤੋਂ ਬਿਨਾਂ ਕਦੇ ਰਾਜ ਕਾਇਮ ਨਹੀਂ ਹੁੰਦਾ। ਹਾਂ, ਤੁਹਾਡਾ ਰਾਜ ਕਾਇਮ ਹੋਵੇ, ਧਰਮ ਤੁਸੀਂ ਜਿੰਨਾ ਮਰਜ਼ੀ ਵਧਾ ਲਓ, ਪਰ ਜੇ ਰਾਜ ਕਾਇਮ ਨਹੀਂ ਹੈ ਨਾ, ਫਿਰ ਧਰਮ ਨਹੀਂ ਵਧਾ ਸਕਦੇ। ਧਰਮ ਵੱਧ ਵੀ ਹੋਏਗਾ, ਤੁਹਾਡੇ ਕੋਲ ਤੁਹਾਡਾ ਰਾਜ ਨਹੀਂ ਹੈ, ਇੱਕ ਦਿਨ ਧਰਮ ਵੀ ਅਲੋਪ ਹੋ ਜਾਏਗਾ। ਪਰ ਪਹਿਲਾਂ ਰਾਜ, ਅਤੇ ਰਾਜ ਦੀ ਗੱਲ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਹੈ, ਅਤੇ ਅਸੀਂ ਕਿਉਂ ਨਾ ਕਰੀਏ? ਅਸੀਂ ਤਾਂ ਰੋਜ਼ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ, ਮੰਗਦੇ ਹੀ ਰਾਜ ਹਾਂ ਵੀ ਸਤਿਗੁਰੂ ਸਾਨੂੰ ਰਾਜ ਬਖਸ਼। ਇੱਕ ਦਿਨ ਆਏਗਾ ਜਿੱਦਣ ਖਾਲਸਾ ਪੰਥ ਰਾਜ ਕਰੇਗਾ, ਇਸੇ ਉਮੀਦ 'ਚ ਅਰਦਾਸ ਕਰਦੇ ਹਾਂ ਰੋਜ਼। ਗਿਆਨੀ ਗਿਆਨ ਸਿੰਘ ਦਾ ਲਿਖਿਆ ਦੋਹਰਾ ਪੜ੍ਹਦੇ ਹਾਂ ਆਪਾਂ, ਰਾਜ ਕਰੇਗਾ ਖਾਲਸਾ, ਇਹ ਉਮੀਦ ਹੈ। ਅਤੇ ਇੱਕ ਬੇਨਤੀ ਇੱਥੇ ਕਰਦਾ ਚੱਲਾਂ ਜੀ, ਮਨਾਂ ਅੰਦਰ ਨਾ ਇਸ ਪੰਗਤੀ ਨੂੰ ਪੜ੍ਹਦੇ ਹਾਂ, ਇਸ ਤੁਕ ਨੂੰ ਪੜ੍ਹਦੇ ਹਾਂ, ਸਾਨੂੰ ਤਾਂ ਬੜਾ ਚਾਅ ਚੜ੍ਹਦਾ ਨਾ ਵੀ ਰਾਜ ਕਰੇਗਾ ਖਾਲਸਾ, ਵੀ ਇੱਕ ਦਿਨ ਆਏਗਾ ਜਿੱਦਣ ਖਾਲਸੇ ਦੇ ਰਾਜ ਦੀ ਪਰਿਭਾਸ਼ਾ ਕੀ ਹੈ? ਕਈਆਂ ਦੇ ਮਨ ਅੰਦਰ ਵੇਰ ਹੋ ਜਾਂਦਾ ਜੀ ਉੱਥੇ ਬਾਕੀ ਲੋਕਾਂ ਨੂੰ ਰਹਿਣ ਨਹੀਂ ਦਿੱਤਾ ਜਾਏਗਾ। ਨਹੀਂ, ਜੇ ਪਰਿਭਾਸ਼ਾ ਪੜ੍ਹਨੀ ਨਾ, ਅਤੇ ਗੁਰੂ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੈ ਜੀ, ਬੇਗਮਪੁਰਾ ਸ਼ਹਿਰ ਕੋ ਨਾਓ ਦੂਖ ਅੰਦੋ ਨਹੀਂ ਤੇਹ ਠਾਓ, ਨਾ ਤਸਵੀਜ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਜਦੋਂ ਆਹ ਪੰਗਤੀ ਪੜ੍ਹ ਕੇ ਮਨ ਅੰਦਰ, ਕਿਉਂਕਿ ਕਈਆਂ ਦੇ ਮਨ ਅੰਦਰ ਇਸ ਗੱਲ ਨੂੰ ਪੜ੍ਹ ਕੇ ਜਾਂ ਸੁਣ ਕੇ ਨਾ, ਅਤੇ ਉਹ ਹੇਠੀ ਵੀ ਸਮਝਦੇ ਨੇ, ਨੀਵਾਂ ਵੀ ਸਮਝਦੇ ਨੇ ਵੀ ਜਿੱਦਣ ਖਾਲਸਾ ਰਾਜ ਕਰੇਗਾ ਉਦਣ ਸਾਨੂੰ ਕੌਣ ਪੁੱਛੇਗਾ ਨਾ। ਇਹ ਰਾਜ ਦੀ ਪਰਿਭਾਸ਼ਾ ਹੈ, ਜਿੱਦਣ ਖਾਲਸਾ ਰਾਜ ਹੋਏਗਾ ਉਦਣ ਇੱਦਾਂ ਦਾ ਹੋਏਗਾ, ਉਸ ਥਾਂ ਦੇ ਉੱਤੇ ਕਿਸੇ ਨੂੰ ਕੋਈ ਦੁੱਖ ਨਹੀਂ, ਜਿਹੜਾ ਮਰਜ਼ੀ ਕੋਈ ਹੋਵੇ। ਬੇਗਮਪੁਰਾ ਸ਼ਹਿਰ ਕੋ ਨਾਓ, ਸ਼ਹਿਰ ਦਾ ਨਾਂ ਬੇਗਮਪੁਰਾ ਹੋਏਗਾ, ਜਿੱਥੇ ਕੋਈ ਗਮ ਨਹੀਂ। ਦੁੱਖ ਅੰਦੋ ਨਹੀਂ ਤੇ ਹੇਠਾਓ, ਕੋਈ ਦੁੱਖ ਨਹੀਂ, ਕੋਈ ਝੋਰਾ ਅੰਦੋ ਨਹੀਂ ਕਿਸੇ ਤਰ੍ਹਾਂ ਦਾ, ਨਾ ਤਸਵੀਜ਼ ਖਿਰਾਜ ਨਾ ਮਾਲ, ਕੋਈ ਕਿਸੇ ਨਾਲ ਰਿਸ਼ਵਤ ਖੋਰੀ ਨਹੀਂ, ਕੋਈ ਚੋਰੀ ਨਹੀਂ, ਕੋਈ ਦਲਾਲੀ ਨਹੀਂ, ਸਿਰਫ ਇਮਾਨਦਾਰੀ। ਖੌਫ ਨਾ ਖਤਾ, ਨਾ ਕਿਸੇ ਦਾ ਕੋਈ ਡਰ, ਨਾ ਕੋਈ ਗੁਨਾਹਗਾਰ, ਨਾ ਤਰਸ ਜਵ, ਨਾ ਹੀ ਕੋਈ ਵਿਚਾਰੇ ਰੂਪ 'ਚ ਕਹਿ ਲਓ, ਇਹ ਨਹੀਂ ਵੀ ਮੈਂ ਵਿਚਾਰਾ ਆ, ਸਾਰੇ ਰਾਜ ਕਰਨਗੇ, ਮੰਨਣਗੇ। ਇਹ ਪਰਿਭਾਸ਼ਾ ਜੇ ਖਾਲਸੇ ਰਾਜ ਦੀ, ਮਤਾ ਮਨਾ ਅੰਦਰ ਸੋਚਿਆ ਕਰੋ ਵੀ ਸਾਡੇ ਕੋਲ ਜੇ ਖਾਲਸੇ ਦਾ ਰਾਜ ਆ ਗਿਆ ਤਾਂ ਸਾਡਾ ਕੀ ਹੋਏਗਾ? ਨਹੀਂ, ਜਦੋਂ ਵੀ ਮਨ ਅੰਦਰ ਸੰਸਾ ਪੈਦਾ ਹੋਵੇ ਤਾਂ ਸ਼ਬਦ ਸਾਹਮਣੇ ਰੱਖ ਕੇ ਅਰਥਾਂ ਸਮੇਤ ਪੜ੍ਹ ਲਿਆ ਕਰੋ, ਇਕੱਲਾ ਇਕੱਲਾ ਸ਼ਬਦ ਦੱਸੇਗਾ ਖਾਲਸੇ ਰਾਜ ਦੀ ਡੈਫੀਨੇਸ਼ਨ ਕੀ ਹੈ, ਪਰਿਭਾਸ਼ਾ ਕੀ ਹੈ। ਗੁਰੂ ਸਾਹਿਬ ਨੇ ਮੀਰੀ ਪੀਰੀ ਬਖਸ਼ੀਆਂ, ਅਤੇ ਮਾਲਕ ਨੇ ਵੇਖੋ ਜੀ ਜਿੰਨੇ ਵੀ ਸਿਪਾਹੀ ਨੇ ਨਾ ਜੰਗ ਕਰ ਲੜਨ ਵਾਲੇ, ਉਹ ਕਹਿੰਦੇ ਜੰਗ ਵਿੱਚ ਹਰ ਚੀਜ਼ ਜਾਇਜ਼ ਹੈ, ਧੋਖਾ ਧੜੀ ਛਲ ਫਰੇਬ ਸਭ ਕੁਝ ਜਾਇਜ਼ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਕਰਨ ਲਈ ਵੀ ਨਿਯਮ ਬਣਾਏ, ਜਦ ਕਿ ਜੰਗ ਕਰਨ ਵਾਲੇ ਇਹ ਕਹਿੰਦੇ ਵੀ ਇੱਥੇ ਕੋਈ ਨਿਯਮ, ਜਿੱਥੇ ਲੜਾਈ ਹੋ ਜਾਵੇ ਉੱਥੇ ਕੋਈ ਨਿਯਮ ਨਹੀਂ, ਫਿਰ ਜੋ ਕਰ ਸਕਦੇ ਹੋ ਤੁਸੀਂ ਕਰੋ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ, ਜੰਗ ਕਰਨੀ ਹੈ ਤਾਂ ਨਿਯਮ ਨਾਲ ਕਰਨੀ, ਬਿਨਾਂ ਨਿਯਮਾਂ ਤੋਂ, ਫਿਰ ਭਾਵੇਂ ਉਹ ਧਰਮ ਦੀ ਹੋਵੇ ਅਤੇ ਭਾਵੇਂ ਰਾਜ ਦੀ ਹੋਵੇ। ਜੰਗਾਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਨੇ, ਆਪਾਂ ਚਾਰ ਜੰਗਾਂ ਦਾ ਜ਼ਿਕਰ ਕਰਦੇ ਹਾਂ ਨਾ ਵੀ ਚਾਰ ਜੰਗਾਂ ਕੀਤੀਆਂ, ਇਤਿਹਾਸ ਪੜ੍ਹੋ ਕੁੱਲ 11 ਜੰਗਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ, 7 ਛੋਟੀਆਂ ਨੇ ਅਤੇ 4 ਵੱਡੀਆਂ ਨੇ। ਆਪਾਂ ਵੱਡੀਆਂ ਜੰਗਾਂ ਦਾ ਜ਼ਿਕਰ ਕਰਦੇ ਹਾਂ। ਹੁਣੇ ਜਿਹੜੀਆਂ ਜੰਗਾਂ ਨੇ ਇਹਨਾਂ ਵਿੱਚ ਨਿਯਮ ਨੇ, ਸਾਹਮਣੇ ਖੜੋਤਾ ਹੋਇਆ ਜਿਹੜਾ ਵੈਰੀ ਹੈ ਉਹ ਨਿਹੱਥਾ ਨਹੀਂ ਹੋਣਾ ਚਾਹੀਦਾ, ਜੇ ਨਿਹੱਥਾ ਹੋ ਜਾਂਦਾ ਉਹਦੇ 'ਤੇ ਹਮਲਾ ਨਹੀਂ ਕਰਨਾ। ਜੰਗ ਦੇ ਮੈਦਾਨ ਵਿੱਚ ਔਰਤ ਆ ਜਾਏ, ਔਰਤ 'ਤੇ ਹਮਲਾ ਨਹੀਂ ਕਰਨਾ।
ਜੰਗ ਦੇ ਮੈਦਾਨ 'ਚ ਬੱਚਾ ਆ ਜਾਏ, ਬੱਚੇ 'ਤੇ ਹਮਲਾ ਨਹੀਂ ਕਰਨਾ। ਜੰਗ ਦੇ ਮੈਦਾਨ ਵਿੱਚ ਕੋਈ ਲੜਦਾ ਲੜਦਾ ਨਿਹੱਥਾ ਹੋ ਜਾਏ, ਉਹਦੇ 'ਤੇ ਹਮਲਾ ਨਹੀਂ ਕਰਨਾ। ਜੇ ਜੰਗ ਦਾ ਮੈਦਾਨ ਛੱਡ ਕੇ ਕੋਈ ਕਾਇਰ ਬਣ ਕੇ ਦੌੜ ਰਿਹਾ, ਉਸ ਦੌੜੇ ਜਾਂਦੇ ਉੱਤੇ ਹਮਲਾ ਨਹੀਂ ਕਰਨਾ, ਪਿੱਠ 'ਤੇ ਵਾਰ ਨਹੀਂ ਕਰਨਾ। ਅਤੇ ਜੇ ਜੰਗ ਦੇ ਮੈਦਾਨ ਵਿੱਚ ਕੋਈ ਹੱਥ ਜੋੜ ਕੇ ਨਿਭ ਜਾਏ, ਤਾਂ ਉਸ ਨਿਵੇ ਉਹਦੇ ਉੱਤੇ ਹਮਲਾ ਨਹੀਂ ਕਰਨਾ। ਆ ਨਿਯਮ ਨੇ, ਤੁਸੀਂ ਕਿਤੇ ਪੜ੍ਹਿਓ ਜੀ ਇਤਿਹਾਸ। ਇਹਨਾਂ ਜੰਗਾਂ ਵਿੱਚ ਮੁਗਲ ਆਪਣੇ ਆਪ ਨੂੰ ਬਚਾਉਣ ਵਾਸਤੇ, ਗੁਰੂ ਨਾਨਕ ਦੇ ਘਰ ਦੇ ਵੈਰੀ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀਆਂ ਔਰਤਾਂ ਬੱਚਿਆਂ ਦੇ ਸਹਾਰੇ ਲੈਂਦੇ ਰਹੇ ਨੇ ਵੀ ਸਾਨੂੰ ਬਚਾ ਲਓ, ਨਹੀਂ ਇਹਨਾਂ ਨੇ ਸਾਨੂੰ ਮੌਤ ਦੇ ਘਾਟ ਉਤਾਰ ਦੇਣਾ। ਖੈਰ, ਮਲਕ ਪਾਤਸ਼ਾਹ ਨੇ ਸਾਨੂੰ ਦੋਵੇਂ ਦਾਤਾਂ ਬਖਸ਼ੀਆਂ, ਰਾਜ ਵੀ ਸਾਡਾ, ਧਰਮ ਵੀ ਸਾਡਾ। ਪਰ ਜੇ ਅਸੀਂ ਧਰਮ ਕਮਾਉਂਦੇ ਹਾਂ ਤਾਂ ਫਿਰ ਚੇਤਾ ਰੱਖੋ, ਰਾਜ ਵੀ ਸਾਨੂੰ ਕਾਇਮ ਆਪਣਾ ਕਰਨਾ ਪੈਣਾ। ਰਾਜ ਜਿਵੇਂ ਆਪਾਂ ਪਿੱਛੇ ਪੜ੍ਹਦੇ ਆਏ ਹਾਂ, ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਵੀ ਖਾਲਸਾ ਪੰਥ ਕੋਲ ਕੁਛ ਹੋਵੇ ਭਾਵੇਂ ਨਾ, ਪਰ ਇਹ ਰਾਜੇ ਨੇ, ਇਹ ਬਾਦਸ਼ਾਹ ਨੇ, ਇਹਨਾਂ ਦੀ ਬਾਦਸ਼ਾਹੀ ਇਹਨਾਂ ਦੇ ਲਹੂ ਵਿੱਚ ਹੈ। ਰਾਜ ਇਹਨਾਂ ਦਾ ਇਹਨਾਂ ਦੇ ਲਹੂ ਵਿੱਚ ਹੈ। ਜਿੱਥੇ ਮਰਜ਼ੀ ਚਲੇ ਜਾਣ, ਬਾਦਸ਼ਾਹਾਂ ਵਰਗੇ ਨੇ ਜੀ। ਇਹਨਾਂ ਦੀਆਂ ਸਿਰਾਂ 'ਤੇ ਸਰਜੀਆਂ ਦਸਤਾਰਾਂ, ਇਹਨਾਂ ਦੇ ਤਨਾਂ ਉੱਤੇ ਸਜਾਏ ਸ਼ਸਤਰ ਦਰਸਾਉਂਦੇ ਨੇ ਵੀ ਇਹ ਬਾਦਸ਼ਾਹ ਨੇ, ਇਹ ਰਾਜੇ ਨੇ, ਔਰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ। ਇਹ ਸਾਰੇ ਸੰਸਾਰ ਦੇ ਰਾਜੇ ਨੇ, ਕਿਉਂਕਿ ਸਾਡੇ ਪਿਓ ਨੇ ਸਾਨੂੰ ਰਾਜੇ ਬਣਾਇਆ ਹੈ। ਖੈਰ, ਗੁਰੂ ਪਾਤਸ਼ਾਹ ਕਿਰਪਾ ਕਰਨ, ਇਹਨਾਂ ਪਾਏ ਪੂਰਨਿਆਂ ਉੱਤੇ ਚੱਲਣ ਦੀ ਸਾਨੂੰ ਜਾਚ ਆ ਜਾਏ। ਇਹਨਾਂ ਰਾਹਾਂ 'ਤੇ ਚੱਲਦਿਆਂ ਸਾਡੇ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ, ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ੱਕਰ ਵੱਧਦਾ ਘਾਟਾ, ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ।

ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਏ ਰਹਾਉ ਨਿਤ ਨਿਤ ਜਿਹੜੇ ਸੰਭਾਲੇ ਅਨਦੇਖਿਆ ਗਾ ਦੇਵਣ ਹਾਰ ਤ੍ਰਿਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਨ ਸਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸਜਣ ਆਸੀਸੜੀਆਂ ਜੋ ਵੈ ਸਾਹਿਬ ਸੁਮੇਰ ਘਰ ਕਰਿਓ ਪਹੁੰਚਾ ਸਦੜੇ ਨਿਤ ਬਵਨ ਸਦਨਾਰਾ ਸਿਮਰੀਐ ਨਾਨਕ ਸੇ ਦੇਵਨ ਰਾਗਾਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਜਸਿਆ ਘੜੀਆਂ ਪੈਰਾਂ ਤਿੱਤੀ ਵਾਰੀ ਮਾਂ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਵਤ ਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰ ਕਮੰਡਲ ਜਨਕ ਮੋਤੀ ਧੂਪ ਮਰਿਆਣ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਉ ਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਵਜੰਤ ਭੇਰੀ ਰਹਾਉ ਸਹਿਸ ਤਵ ਨੈਨ ਨੈਣ ਤੋਏ ਕਉ ਸਹਿਸ ਮੂਰਤ ਨਾਇਕ ਤੋਏ ਸਹਿਸ ਪਦ ਬਿਮਲ ਨਾਨੇਕ ਪਦ ਗਾਂਧ ਬਿਨ ਸਹਿਸ ਤਵ ਗਾਂਧਿਵ ਚਲਤ ਮੋਈ ਸਭ ਮੈਂ ਜੋਤ ਜੋਤ ਐਸ ਹੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਵਾਰਤੀ ਹੋਇਆ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੂੰ ਮੋਹਿ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿ ਕੋ ਹੋਏ ਜਾਂ ਤੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਬੀ ਮਾਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨਵੱਡਾਏ ਕਰ ਡਾਉਤ ਪਨਵੱਡਾਏ ਰਾਉ ਸਾਕ ਤਰ ਸਾਧਨ ਜਾਣਿਆ ਤਨਾਂਤਰੋਂ ਮੈਂ ਕੰਡਾਏ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾਏ ਹਰਿ ਜਨਾ ਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਏ ਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਵੈ ਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਨ ਰਾਖ ਰਾਖ ਪਨਵੱਡਾਏ ਜਨ ਨਾਨਕ ਨਾਮ ਦਾ ਟੇਕ ਨਾ ਮੇਸ ਘੁਮੰਡਾਏ ਰਾਗ ਗੌੜੀ ਪੂਰਬੀ ਮਾਲਾ ਪੰਜਵਾਂ ਕਰੋ ਮਿਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈਹਾ ਖਾਟ ਚਲੋ ਅਰਲਾਹ ਆ ਗਏ ਬਸਨ ਸੁਹੇਲਾ ਆਓ ਉਦ ਘਟੈ ਦਿਨ ਸਰੇਣ ਆਰੇ

ਸਾਧੋ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

شری باهم برو صاحب جی صدنا

सकल पावन कुशल करन सर्व भूत आप ही देवांद देव सह

ਜਿਨਹੋ ਬਾਤ ਨਿਸ਼ਚਲ ਤਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ

गए हर सेवक के सब जन के बंधन तोड़िए हर कृपा ते होआ हर भगत